0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ate radio dwara jude ho.
2: ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਅੱਜ 19 ਜੂਨ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਰਾਤ 9 ਵਜੇ SBS ਰੇਡੀਓ 2 ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 04-39-799-767 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਉਸ ਤੋਂ ਬਾਅਦ ਗੱਲ ਕਰਾਂਗੇ ਜੀ ਫੁੱਟਬਾਲ ਦੇ ਮਹਾਕੁੰਭ ਫੀਫਾ ਵਰਲਡ ਕੱਪ ਦੀ ਅਤੇ ਇਸ ਦੇ ਨਾਲ ਹੀ ਸਾਹਿਤ, ਸੰਗੀਤ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਕੁਝ ਖਾਸ ਵੰਨਗੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਜੀ ਪੰਜਾਬੀ ਗੀਤ ਸੰਗੀਤ ਜਗਤ ਦੀ ਨਾਮਵਰ ਸ਼ਖਸੀਅਤ ਦੇਬੀ ਮਖਸੂਸਪੁਰੀ ਹੋਰਾਂ ਦੇ ਨਾਲ। ਦੋਸਤੋ, ਅੱਜ ਸ਼ੁੱਕਰਵਾਰ ਹੈ ਅਤੇ ਆਪਣੀ ਹਫ਼ਤਾਵਾਰੀ ਪੇਸ਼ਕਾਰੀ ਦੇ ਤਹਿਤ ਹਰੇਕ ਸ਼ੁੱਕਰਵਾਰ ਨੂੰ ਅਸੀਂ ਗੱਲ ਕਰਦੇ ਹਾਂ ਜੀ ਪੰਜਾਬੀ ਬੋਲੀ ਦੇ ਅਖਾਣਾਂ ਅਤੇ ਉਹਨਾਂ ਅਖਾਣਾਂ ਦੇ ਨਾਲ ਜੁੜੀਆਂ ਕਹਾਣੀਆਂ ਦੀ। ਇਸੇ ਕੜੀ ਵਿੱਚ ਲੈਂਦੇ ਪੰਜਾਬ ਤੋਂ ਸਾਡੇ ਸਾਥੀ ਮਸੂਦ ਮੱਲੀ, ਉੱਥੋਂ ਦੇ ਸਾਹਿਤ ਮਾਹਰ ਅਹਿਸਾਨ ਬਾਜਵਾ ਦੇ ਨਾਲ ਮਿਲ ਕੇ ਅੱਜ ਵੀ ਕੁਝ ਦਿਲਚਸਪ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਇੱਥੇ ਬਸ ਨਹੀਂ ਹੈ, ਪ੍ਰੋਗਰਾਮ ਦੇ ਵਿੱਚ ਗੱਲ ਆਸਟ੍ਰੇਲੀਆ ਦੇ ਲਾਟਰੀ ਵੀਜ਼ਾ ਦੀ ਵੀ ਕਰਾਂਗੇ। ਭਾਰਤੀ ਲੋਕਾਂ ਦੇ ਲਈ ਖੋਲ੍ਹੇ ਗਏ ਇਸ ਵੀਜ਼ੇ ਦੀਆਂ ਸ਼ਰਤਾਂ ਅਤੇ ਮਾਪਦੰਡਾਂ ਸਮੇਤ ਹੋਰ ਪਹਿਲੂਆਂ ਬਾਰੇ ਵੀ ਜਾਣਕਾਰੀਆਂ ਤੁਹਾਡੇ ਤੱਕ ਪੁੱਜਦੀਆਂ ਕਰਾਂਗੇ। ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਅਤੇ ਇੱਕ ਵਾਰ ਫਿਰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 04-39-799-767 ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਖਜ਼ਾਨਾ ਮੰਤਰੀ ਜਿਮ ਚਾਮਰਸ ਨੇ ਕੈਪੀਟਲ ਗੇਨ ਟੈਕਸ ਵਿੱਚ ਸਰਕਾਰ ਵੱਲੋਂ ਪ੍ਰਸਤਾਵਿਤ ਤਬਦੀਲੀਆਂ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਜਾਣਕਾਰੀਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਆਖਿਆ ਕਿ ਕਾਰੋਬਾਰਾਂ ਦੇ ਲਈ ਰਿਆਇਤਾਂ ਦਾ ਵਿਸਤਾਰ ਇਹ ਦਰਸਾਉਂਦਾ ਹੈ ਕਿ ਸਰਕਾਰ ਉਨ੍ਹਾਂ ਦੀ ਗੱਲ ਸੁਣ ਰਹੀ ਹੈ। ਕਾਬਲੇ ਗੌਰ ਹੈ ਕਿ ਫੈਡਰਲ ਸਰਕਾਰ ਨੇ ਵੀਰਵਾਰ 18 ਜੂਨ ਨੂੰ ਇਹ ਐਲਾਨ ਕੀਤਾ ਸੀ ਕਿ 50%

ਟੈਕਸ ਕਟੌਤੀ ਦੇ ਲਈ ਨਿਰਧਾਰਿਤ 20 ਲੱਖ ਡਾਲਰ ਦੇ ਕਾਰੋਬਾਰ ਦੀ ਹੱਦ ਨੂੰ ਵਧਾ ਕੇ 100 ਲੱਖ ਡਾਲਰ ਕਰ ਦਿੱਤਾ ਜਾਵੇਗਾ। ਸਰਕਾਰ ਦੇ ਇਸ ਐਲਾਨ ਦੇ ਨਾਲ 27 ਲੱਖ ਛੋਟੇ ਕਾਰੋਬਾਰ ਅਤੇ ਸਾਰੇ ਸਰਗਰਮ ਕਾਰੋਬਾਰਾਂ ਦਾ 98% ਹਿੱਸਾ ਫਾਇਦੇ ਵਿੱਚ ਰਹੇਗਾ। ਬਿਜ਼ਨਸ ਨਿਊ ਸਾਊਥ ਵੇਲਜ਼ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਚਾਮਜ਼ ਨੇ ਆਖਿਆ ਕਿ ਇਸ ਪੈਕੇਜ ਨੂੰ ਮੁਕੰਮਲ ਤੌਰ ਉੱਤੇ ਵੇਖਣਾ ਮਹੱਤਵਪੂਰਨ ਹੈ। ਉਧਰ ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਦਾ ਆਖਣਾ ਹੈ ਕਿ ਗੱਠਜੋੜ ਹਾਲ ਹੀ ਦੇ ਵਿੱਚ ਐਲਾਨੀਆਂ ਗਈਆਂ ਰਿਆਇਤਾਂ ਦਾ ਵਿਰੋਧ ਕਰੇਗਾ। ਕੁਈਨਜ਼ਲੈਂਡ ਦੇ ਵਿੱਚ ਇੱਕ ਵਪਾਰਕ ਟਾਊਨ ਹਾਲ ਫੋਰਮ ਤੋਂ ਬਾਅਦ ਗੱਲਬਾਤ ਕਰਦਿਆਂ ਸ਼੍ਰੀ ਟੇਲਰ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਣਾ ਚਾਹੀਦਾ ਹੈ। ਭਾਈਚਾਰਕ ਸਮੂਹਾਂ ਨੇ ਪੌਲਿਨ ਹੈਨਸਨ ਦੇ ਮੋਨੋ ਕਲਚਰਲ ਆਸਟ੍ਰੇਲੀਆ ਦੇ ਸੱਦੇ ਦੀ ਆਲੋਚਨਾ ਕੀਤੀ ਹੈ। ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਆਪਣੇ ਭਾਸ਼ਣ ਵਿੱਚ ਬਹੁ ਸੱਭਿਆਚਾਰਵਾਦ ਦੀ ਨੀਤੀ ਨੂੰ ਅਸਫਲ ਦੱਸਿਆ ਅਤੇ ਇਸ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਸੀ। ਦੀ ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕੌਂਸਲਸ ਆਫ ਆਸਟ੍ਰੇਲੀਆ ਦਾ ਆਖਣਾ ਹੈ ਕਿ ਉਹ ਹੈਨਸਨ ਦੀਆਂ ਇਹਨਾਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਨੇ ਅਤੇ ਇਹ ਵਾਈਟ ਆਸਟ੍ਰੇਲੀਆ ਪਾਲਿਸੀ ਨੂੰ ਮੁੜ ਸੁਰਜੀਤ ਕਰਨ ਅਤੇ ਵੰਡ ਨੂੰ ਵਧਾਵਾ ਦੇਣ ਦੀ ਇੱਕ ਕੋਸ਼ਿਸ਼ ਹੈ। ਫੈਡਰੇਸ਼ਨ ਦੇ ਮੁਖੀ ਪੀਟਰ ਡੌਕਸ ਦਾ ਆਖਣਾ ਹੈ ਕਿ ਮਿਸ ਹੈਨਸਨ ਦੀਆਂ ਟਿੱਪਣੀਆਂ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਅਤੇ ਰਾਸ਼ਟਰੀ ਪਹਿਚਾਣ ਦੇ ਵਿੱਚ ਪ੍ਰਵਾਸੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਨਜ਼ਰਅੰਦਾਜ਼ ਕਰਦੀਆਂ ਨੇ। ਦੁਨੀਆ ਦੀ ਸਭ ਤੋਂ ਲੋਕਪ੍ਰਿਯ ਐਨੀਮੇਟਿਡ ਕਾਰਟੂਨ ਸੀਰੀਜ਼ ਬਲੂਈ ਪਹਿਲੀ ਵਾਰ ਕਿਸੇ ਆਸਟ੍ਰੇਲੀਅਨ ਸਵਦੇਸ਼ੀ ਭਾਸ਼ਾ ਵਿੱਚ ਅਨੁਵਾਦਿਤ ਹੋਣ ਜਾ ਰਹੀ ਹੈ। ਇਸ ਸਾਲ ਦੇ ਨਾਈਡੌਕ ਵੀਕ ਦੇ ਸੰਬੰਧ ਵਿੱਚ ਇਸ ਸੀਰੀਜ਼ ਦੇ 5 ਐਪੀਸੋਡ ਯੋਲਨੂ ਮਤੂ ਭਾਸ਼ਾ ਵਿੱਚ ਡਬ ਕੀਤੇ ਜਾਣਗੇ। ਇਹਨਾਂ ਐਪੀਸੋਡਸ ਨੂੰ ਨਾਰਥ ਈਸਟ ਅਨਹੈਮ ਲੈਂਡ ਦੇ ਸਥਾਨਕ ਬੁਲਾਰਿਆਂ ਦੁਆਰਾ ਆਵਾਜ਼ਾਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਬਲੂਈ ਵਿੰਗੋ ਦੀਆਂ ਆਵਾਜ਼ਾਂ ਸਥਾਨਕ ਬੱਚਿਆਂ ਵੱਲੋਂ ਰਿਕਾਰਡ ਕੀਤੀਆਂ ਗਈਆਂ ਨੇ। ਸਪੈਸ਼ਲ ਐਪੀਸੋਡ ਦਾ ਪ੍ਰੀਮੀਅਰ 5 ਜੁਲਾਈ ਤੋਂ ਨਾਈਡੌਕ ਵੀਕ ਦੌਰਾਨ ਹੋਵੇਗਾ ਅਤੇ ਇਹਨਾਂ ਨੂੰ ਇਸ ਸਾਲ ਦੇ ਗਰਮਾ ਫੈਸਟੀਵਲ ਦੌਰਾਨ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਰੁੱਖ ਅੰਤਰਰਾਸ਼ਟਰੀ ਖ਼ਬਰਾਂ ਦਾ ਕਰੀਏ ਤਾਂ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਈਰਾਨ ਸਮਝੌਤੇ ਦੇ ਇਜ਼ਰਾਈਲੀ ਆਲੋਚਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਦੁਨੀਆ ਵਿੱਚ ਬਚੇ ਆਪਣੇ ਇੱਕਮਾਤਰ ਸ਼ਕਤੀਸ਼ਾਲੀ ਸਹਿਯੋਗੀ ਨੂੰ ਨਾਰਾਜ਼ ਨਾ ਕਰਨ। ਈਰਾਨ ਸਮਝੌਤੇ ਬਾਰੇ ਤਕਨੀਕੀ ਵਾਰਤਾ ਦੇ ਲਈ ਸ਼੍ਰੀ ਵੈਂਸ ਵੱਲੋਂ ਇਸ ਹਫ਼ਤੇ ਦੇ ਅਖੀਰ ਵਿੱਚ ਸਵਿਟਜ਼ਰਲੈਂਡ ਦੀ ਯਾਤਰਾ ਕੀਤੀ ਜਾਵੇਗੀ। ਇਸ ਸਮਝੌਤੇ ਉੱਤੇ ਉਮੀਦ ਕੀਤੇ ਜਾ ਰਹੇ ਸਮੇਂ ਤੋਂ 2 ਦਿਨ ਪਹਿਲਾਂ ਹੀ ਇਲੈਕਟ੍ਰੋਨਿਕ ਰੂਪ ਵਿੱਚ ਹਸਤਾਖਰ ਹੋ ਗਏ ਸਨ। ਵਾਈਟ ਹਾਊਸ ਵਿੱਚ ਇੱਕ ਮੀਡੀਆ ਬਰੀਫਿੰਗ ਦੌਰਾਨ ਸ਼੍ਰੀ ਵੈਂਸ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਇਸ ਗੱਲ ਦੇ ਲਈ ਸ਼ਲਾਘਾ ਕੀਤੀ ਹੈ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਸਮਝੌਤੇ ਦੀ ਆਲੋਚਨਾ ਨਹੀਂ ਕੀਤੀ, ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸਮਝੌਤੇ ਉੱਤੇ ਹਮਲੇ ਰੋਕਣ ਦੀ ਲੋੜ ਹੈ। ਤੇ ਆਖਰ ਦੇ ਵਿੱਚ ਖਬਰ ਪੰਜਾਬ ਤੋਂ। ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਪੰਥ ਦੋਖੀ ਕਰਾਰ ਦਿੱਤੇ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ 2 ਲੈਬੋਰਟਰੀਆਂ ਦੀ ਜਾਂਚ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਸ ਫਰਜ਼ੀ ਵੀਡੀਓ ਵਿੱਚ ਉਹਨਾਂ ਦੀ ਦਿੱਖ ਵਰਗੇ ਕਿਸੇ ਅਦਾਕਾਰ ਤੋਂ ਅਦਾਕਾਰੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਵੀਡੀਓ ਦੀ ਲੈਬੋਰਟਰੀ ਜਾਂਚ ਦੌਰਾਨ ਇੱਕ ਵੀ ਫਰੇਮ ਉਨ੍ਹਾਂ ਦੇ ਚਿਹਰੇ, ਕੱਦ, ਸਰੀਰਕ ਬਣਤਰ ਜਾਂ ਦਿੱਖ ਨਾਲ ਮੇਲ ਨਹੀਂ ਖਾਂਦਾ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਅਕਾਲੀ ਦਲ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੇ ਲਈ 19 ਜੁਲਾਈ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਭਗਵੰਤ ਮਾਨ 'ਤੇ ਝੂਠ ਬੋਲਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਕਾਂਗਰਸ ਨੇ ਵੀ ਆਪ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਇਹ ਸਨ ਅੱਜ ਦੀਆਂ ਕੁਝ ਖ਼ਾਸ ਖ਼ਾਸ ਖ਼ਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀਹ।

ਪਿਆਰੇ ਦੋਸਤੋ, ਹੁਣੇ ਹੁਣੇ ਤੁਸੀਂ ਦੇਸ਼ ਦੁਨੀਆ ਦੀਆਂ ਚੋਣਵੀਆਂ ਖਬਰਾਂ ਸੁਣ ਕੇ ਹਟੇ ਹੋ। ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ, ਔਰ ਮੈਲਬਨ ਸਟੂਡੀਓ ਤੋਂ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮੱਸੀ। ਅਤੇ ਇਹਨਾਂ ਖਬਰਾਂ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਜੀ ਫੀਫਾ ਵਰਲਡ ਕੱਪ ਦੀ। ਫੁੱਟਬਾਲ ਦਾ ਉਹ ਮਹਾਕੁੰਭ ਜਿਸ ਦਾ ਖੁਮਾਰ ਫੁੱਟਬਾਲ ਪ੍ਰੇਮੀਆਂ ਦੇ ਇਸ ਵਕਤ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਫੁੱਟਬਾਲ ਨੂੰ ਪਿਆਰ ਕਰਨ ਵਾਲੇ, ਚਾਹੇ ਉਹ ਖਿਡਾਰੀ ਨੇ ਚਾਹੇ ਉਹ ਪ੍ਰਸ਼ੰਸਕ ਨੇ, ਜਿੱਥੇ ਕਿਤੇ ਵੀ ਲੋਕ ਫੁੱਟਬਾਲ ਦੇ ਨਾਲ ਜੁੜੇ ਹੋਏ ਬੈਠੇ ਨੇ, ਸਭਨਾਂ ਦੇ ਵੱਲੋਂ ਇਸ ਮਹਾਕੁੰਭ ਦੇ ਉੱਤੇ ਨਜ਼ਰਾਂ ਟਿੱਕੀਆਂ ਹੋਈਆਂ ਨੇ। ਸਭ ਦੀਆਂ, ਸਭ ਲੋਕਾਂ ਦੇ ਵੱਲੋਂ ਇਹਨਾਂ ਮੈਚਾਂ ਦਾ ਜਿੱਥੇ ਆਨੰਦ ਮਾਣਿਆ ਜਾ ਰਿਹਾ, ਉੱਥੇ ਜਿਹੜੇ ਵੱਖੋ ਵੱਖ ਖਿਡਾਰੀ ਨੇ, ਚਾਹੇ ਉਹਨਾਂ ਦੇ ਪਸੰਦੀਦਾ ਖਿਡਾਰੀ ਨੇ ਚਾਹੇ ਵਿਰੋਧੀ ਟੀਮਾਂ ਦੇ ਖਿਡਾਰੀ ਨੇ, ਸਭ ਦੀ ਸਮੀਖਿਆ ਵੀ ਖੇਡ ਦੀ ਕੀਤੀ ਜਾ ਰਹੀ ਹੈ, ਖੇਡ ਪ੍ਰਦਰਸ਼ਨ ਦੀ ਸਮੀਖਿਆ ਹੋ ਰਹੀ ਹੈ। ਔਰ ਇਸੇ ਕੜੀ ਦੇ ਤਹਿਤ SBS ਦੇ ਵੱਲੋਂ ਵੀ ਜਿਹੜਾ ਇਹਨਾਂ ਪੂਰੇ ਮੈਚਾਂ ਦਾ ਜਿੱਥੇ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ, ਨਾਲ ਦੀ ਨਾਲ ਇਹਨਾਂ ਖੇਡਾਂ ਦੀ, ਇਹਨਾਂ ਮੈਚਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ।

ਔਰ ਜਿਹੜਾ ਸੱਤਵਾਂ ਦਿਨ ਸੀਗਾ ਕਿਉਂਕਿ 11 ਜੂਨ ਤੋਂ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੋਈ ਹੈ ਔਰ ਸੱਤਵਾਂ ਦਿਨ ਕਹਿਣ ਦਾ ਭਾਵ ਕਿ 18 ਜੂਨ ਵਾਲੇ ਦਿਨ ਫੀਫਾ ਵਰਲਡ ਕੱਪ ਦੇ ਜਿਹੜੇ ਮੈਚ ਨੇ ਉਹਨਾਂ ਦੇ ਵਿੱਚ ਕੀ ਕੁਝ ਹੋਇਆ ਸਾਰਾ ਵੀਰਵਾ ਲੈ ਕੇ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਆ ਸਾਡੇ ਸਾਥੀ ਸੁਮੀਤ ਕੌਰ। ਆਓ ਸੁਣਦੇ ਹਾਂ ਇਸ ਸੰਖੇਪ ਰਿਪੋਰਟ ਦੇ ਰਾਹੀਂ।

0: ਦੋਸਤੋ ਇਹ ਸੀ ਵੇਰਵਾ ਫੀਫਾ ਵਰਲਡ ਕੱਪ ਦੇ 7ਵੇਂ ਦਿਨ ਦਾ ਔਰ ਆਪਣੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਦੱਸ ਦਈਏ ਕਿ ਫੀਫਾ ਵਿਸ਼ਵ ਕੱਪ ਜਿਹੜਾ 23ਵਾਂ ਅਤੇ ਮੌਜੂਦਾ ਐਡੀਸ਼ਨ ਇਸ ਵਕਤ ਚੱਲ ਰਿਹਾ ਹੈ ਇਹ ਹਰ ਸਾਲ ਮਾਫ਼ ਕਰਨਾ ਹਰ 4 ਸਾਲ ਦੇ ਬਾਅਦ ਹੋਣ ਵਾਲਾ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਹੈ ਜਿਹਦੇ ਵਿੱਚ ਫੀਫਾ ਦੇ ਮੈਂਬਰ ਦੇਸ਼ਾਂ ਦੀਆਂ ਮਰਦਾਂ ਦੀਆਂ ਕੌਮੀ ਟੀਮਾਂ ਹਿੱਸਾ ਲੈਂਦੀਆਂ ਨੇ ਇਹ ਟੂਰਨਾਮੈਂਟ 11 ਜੂਨ 2026 ਤੋਂ ਸ਼ੁਰੂ ਹੋਇਆ ਸੀ ਅਤੇ 19 ਜੁਲਾਈ ਨੂੰ ਖਤਮ ਹੋਏਗਾ ਇਸ ਦੀ ਮੇਜ਼ਬਾਨੀ 16 ਜਿਹੜੇ ਸ਼ਹਿਰ ਆ ਉਹ ਮਿਲ ਕੇ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ 11 ਸ਼ਹਿਰ ਅਮਰੀਕਾ ਦੇ ਨੇ 3 ਮੈਕਸੀਕੋ ਵਿੱਚ ਨੇ ਅਤੇ 2 ਜਿਹੜੇ ਹੈ ਉਹ ਕੈਨੇਡਾ ਵਿੱਚ ਨੇ ਇਹ ਪਹਿਲਾ ਫੀਫਾ ਵਿਸ਼ਵ ਕੱਪ ਹੈ ਜਿਸ ਦੀ ਮੇਜ਼ਬਾਨੀ 3 ਮੁਲਕ ਇਕੱਠੇ ਕਰ ਰਹੇ ਨੇ ਅਤੇ ਇਹ ਪਹਿਲੀ ਵਾਰ ਹੈ ਜਦੋਂ ਇਸ ਦੇ ਵਿੱਚ 48 ਟੀਮਾਂ ਖੇਡ ਰਹੀਆਂ ਨੇ ਜੋ ਕਿ ਪਹਿਲਾਂ ਦੇ 32 ਟੀਮਾਂ ਦੇ ਫੋਰਮੈਟ ਨਾਲੋਂ ਵੱਡਾ ਹੈ ਸੋ ਫੀਫਾ ਨਾਲ ਜੁੜੀਆਂ ਹੋਰ ਜਿਹੜੀਆਂ ਜਾਣਕਾਰੀਆਂ ਨੇ ਉਹ ਤੁਸੀਂ SBS ਦੇ ਵੱਖ ਵੱਖ ਪਲੇਟਫਾਰਮ ਦੇ ਉੱਤੇ ਜਾ ਕੇ ਖਾਸ ਤੌਰ 'ਤੇ SBS ਪੰਜਾਬੀ ਦੀ ਜਿਹੜੀ ਵੈਬਸਾਈਟ ਹੈ ਉੱਥੋਂ ਵੀ ਤੁਸੀਂ ਹਾਸਲ ਕਰ ਸਕਦੇ ਹੋ SBS ਪੰਜਾਬੀ ਦਾ ਜਿਹੜਾ ਫੇਸਬੁੱਕ ਪੇਜ ਹੈ ਉੱਥੋਂ ਹਾਸਲ ਕਰ ਸਕਦੇ ਹੋ SBS ਨਿਊਜ਼ ਤੋਂ ਹਾਸਲ ਕਰ ਸਕਦੇ ਹੋ ਔਰ SBS ਇਸ ਦਾ ਜਿਹੜਾ ਔਫੀਸ਼ੀਅਲ ਬ੍ਰੌਡਕਾਸਟਰ ਜਿਹੜਾ ਪਾਰਟਨਰ ਹੈਗਾ SBS ਦੇ ਉੱਤੇ ਤਮਾਮ ਜਾਣਕਾਰੀਆਂ ਫੀਫਾ ਵਰਲਡ ਕੱਪ ਦੇ ਨਾਲ ਜੁੜੀਆਂ ਤੁਸੀਂ ਹਾਸਲ ਕਰ ਸਕਦੇ ਹੋ ਸੋ ਹੋਰ ਵੀ ਵੱਖ ਵੱਖ ਚਾਹੇ ਜਿਹੜੀਆਂ ਜਾਣਕਾਰੀਆਂ ਨੇ ਜਿਹੜੀਆਂ ਸਿਆਸਤ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਜਿਵੇਂ ਕਿ ਵਨ ਨੇਸ਼ਨ ਪਾਰਟੀ ਦੀ ਲੀਡਰ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਿਆਨ ਦਿੱਤੇ ਗਏ ਸੀਗੇ ਉਹਨਾਂ ਬਿਆਨਾਂ ਦੇ ਉੱਤੇ ਵਿਰੋਧੀਆਂ ਦੀਆਂ ਪ੍ਰਤੀਕਿਰਿਆਵਾਂ ਜਿਹੜੇ ਸਮਾਜਿਕ ਆਗੂ ਨੇ ਧਾਰਮਿਕ ਆਗੂ ਨੇ ਉਹਨਾਂ ਦੀਆਂ ਕੀ ਪ੍ਰਤੀਕਿਰਿਆਵਾਂ ਨੇ ਤਮਾਮ ਜਿਹੜੀਆਂ ਅਪਡੇਟਸ ਨੇ ਤੁਸੀਂ SBS ਪੰਜਾਬੀ 'ਤੇ ਜਾ ਕੇ ਹਾਸਲ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਹੁਣ ਵਿਹਲਾ ਹੋ ਰਿਹਾ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ ਪਰ ਤੁਸੀਂ ਜਾਣਾ ਕਿਤੇ ਨਹੀਂ ਕਿਉਂਕਿ ਬ੍ਰੇਕ ਤੋਂ ਉਸ ਪਾਰ ਹੋਰ ਬਹੁਤ ਸਾਰੀਆਂ ਪੇਸ਼ਕਾਰੀਆਂ ਤੁਹਾਡੇ ਨਾਲ ਜਿਹੜੀਆਂ ਅਸੀਂ ਰੂਬਰੂ ਕਰਾਂਗੇ ਤੁਹਾਡੇ ਮੁਖਾਤਬ ਕਰਾਂਗੇ ਖਾਸ ਤੌਰ 'ਤੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਸਾਹਿਤ ਔਰ ਸੰਗੀਤ ਦੇ ਰੰਗ ਵਿੱਚ ਰੰਗਿਆ ਨਜ਼ਰ ਆਉਣ ਵਾਲਾ ਹੈ ਕਿਉਂਕਿ ਬ੍ਰੇਕ ਤੋਂ ਉਸ ਵਾਰ ਜਦੋਂ ਵਾਪਸ ਆਵਾਂਗੇ ਤਾਂ ਮਿਲਾਵਾਂਗੇ ਤੁਹਾਨੂੰ ਪੰਜਾਬੀ ਗੀਤ ਸੰਗੀਤ ਦੇ ਔਰ ਹੁਣ ਫਿਲਮੀ ਜਗਤ ਦੇ ਵਿੱਚ ਜਿਹੜਾ ਨਵੀਆਂ ਪੈੜਾਂ ਪਾ ਰਹੇ ਖਾਸ ਸ਼ਖਸੀਅਤ ਦੇਬੀ ਮਖਸੂਸਪੁਰੀ ਹੋਰਾਂ ਦੇ ਨਾਲ ਕਿਉਂਕਿ ਉਹਨਾਂ ਦੀ ਫਿਲਮ ਜਿਹੜੀ ਹੈ 19 ਜੂਨ ਨੂੰ ਇੱਕ ਰਿਲੀਜ਼ ਹੋਈ ਹੈ 40 ਦਿਨ ਉਸ ਫਿਲਮ ਦੇ ਬਾਰੇ ਵਿੱਚ ਵੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਮੈਲਬਨ ਔਰ ਖਾਸ ਤੌਰ 'ਤੇ ਆਸਟ੍ਰੇਲੀਆ ਦੇ ਬਾਰੇ ਵਿੱਚ ਵੀ ਆਪਣੇ ਵਿਚਾਰ ਉਹਨਾਂ ਨੇ ਸਾਂਝੇ ਕੀਤੇ ਨੇ ਸਾਡੇ ਸਾਥੀ ਪੁਨੀਤ ਢਿੰਗਰਾ ਹੋਣਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ
1: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
2: ਸਵਾਦ ਲਈ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ 'ਤੇ SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ
3: SBS audio
4: apni wavelength naal mel khandiya taranga sunan layi play button dabo
5: SBS chill
6: SBS pop asia non stop asian pop
7: can you describe that feeling for people who haven't experienced it
8: SBS hindi uplabdh karwata hai
9: far from the partisan politics
4: naal hi sat to vat bhashawan vich khabran vi tuhade mood naal mel khanda sangeet ate manmohak podcast vi jo tuhadi udeek kar rahe ne SBS audio app download karo ja
3: sbs.com.au/audio
0: ਪਿਆਰੇ ਦੋਸਤੋ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅੱਜ 19 ਜੂਨ ਦਿਨ ਸ਼ੁੱਕਰਵਾਰ ਔਰ ਪੰਜਾਬੀ ਪ੍ਰੋਗਰਾਮ ਜਿਹੜਾ ਤੁਸੀਂ ਸੁਣ ਰਹੇ ਹੋ ਇਹ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਅੱਜ ਦੇ ਪ੍ਰੋਗਰਾਮ ਨੂੰ ਹੁਣ ਅੱਗੇ ਤੋਰਦੇ ਹਾਂ ਔਰ ਪ੍ਰੋਗਰਾਮ ਦੇ ਵਿੱਚ ਵੇਲਾ ਜੀ ਹੁਣ ਸਾਡੇ ਅੱਜ ਦੀ ਖਾਸ ਸ਼ਖਸੀਅਤ ਦਾ ਸਾਡੇ ਅੱਜ ਦੇ ਖਾਸ ਮਹਿਮਾਨ ਦੇ ਨਾਲ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਦੇਬੀ ਮਖਸੂਸਪੁਰੀ ਜਿਹੜੇ ਕਿ ਪੰਜਾਬੀ ਗੀਤ ਸੰਗੀਤ ਦੇ ਵਿੱਚ ਪੰਜਾਬੀ ਸਾਹਿਤ ਜਗਤ ਦੇ ਵਿੱਚ ਜਿਨ੍ਹਾਂ ਦਾ ਨਾਮ ਜਾਂ ਜਿਨ੍ਹਾਂ ਦਾ ਤਾਰਫ ਜਿਹੜਾ ਉਹ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈਗਾ ਉਹ ਪੂਰੀ ਦੁਨੀਆ ਪੰਜਾਬੀ ਸੰਗੀਤ ਜਗਤ ਨਾਲ ਪਿਆਰ ਕਰਨ ਵਾਲੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਜਿੱਥੇ ਜਿੱਥੇ ਬੈਠੇ ਨੇ ਦੇਬੀ ਮਖਸੂਸਪੁਰੀ ਉਹਨਾਂ ਦੇ ਨਾਂ ਤੋਂ ਭਲੀ ਭਾਂਤ ਜਾਣੂ ਨੇ ਔਰ ਦੇਬੀ ਮਖਸੂਸਪੁਰੀ ਹੁਣ ਅਦਾਕਾਰੀ ਦੇ ਵਿੱਚ ਵੀ ਆਏ ਨੇ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਹੋਣਾ ਦੀ ਜਿਹੜੀ ਇੱਕ ਫਿਲਮ ਆਈ ਸੀ ਹੁਸ਼ਿਆਰ ਸਿੰਘ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ ਸੀਗਾ ਔਰ ਉਸ ਤੋਂ ਬਾਅਦ ਹੁਣ ਇੱਕ ਫਿਲਮ ਜਿਹੜੀ ਆ ਰਹੀ ਹੈ 40 ਦਿਨ ਉਹਦੇ ਵਿੱਚ ਵੀ ਦੇਬੀ ਮਖਸੂਸਪੁਰੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਨੇ ਪਿਛਲੇ ਦਿਨਾਂ ਦੇ ਦੌਰਾਨ ਮੈਲਬਨ ਆਏ ਸਨ ਆਪਣੀ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਔਰ ਉਸੇ ਦੌਰਾਨ SBS ਪੰਜਾਬੀ ਦੇ ਨਾਲ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨੇ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ ਨੇ ਸਾਡੇ ਸਾਥੀ ਪਨੀਰ ਢਿੰਗਰਾ ਨੇ ਦੇਬੀ ਮਖਸੂਸਪੁਰੀ ਹੋਣਾਂ ਦੇ ਨਾਲ ਜਦੋਂ ਖਾਸ ਗੱਲਬਾਤ ਕੀਤੀ ਤਾਂ ਕੀ ਕੁਝ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਉਹ ਸੁਣਦੇ ਹਾਂ ਇਸ ਗੱਲਬਾਤ ਦੇ ਰਾਹੀਂ
3: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪੁਨੀਤ ਢੀਂਗਰਾ ਪੰਜਾਬੀ ਦੇ ਮਸ਼ਹੂਰ ਗੀਤਕਾਰ ਗਾਇਕ ਸ਼ਾਇਰ ਦੇਬੀ ਮਖਸੂਸਪੁਰੀ ਹਾਲ ਹੀ ਦੇ ਵਿੱਚ ਮੈਲਬਨ ਪਹੁੰਚੇ ਸਨ ਇਸ ਦੌਰਾਨ

0: SBS ਪੰਜਾਬੀ ਨਾਲ ਹੋਈ ਵਿਸ਼ੇਸ਼ ਗੱਲਬਾਤ ਵਿੱਚ ਉਹਨਾਂ ਨੇ ਨਾਵਲ 40 ਦਿਨ ਤੇ ਆਧਾਰਿਤ ਫਿਲਮ ਵਿੱਚ ਆਪਣੀ ਭੂਮਿਕਾ, ਫਿਲਮ ਨਿਰਮਾਣ ਦੇ ਤਜਰਬੇ ਅਤੇ ਪੰਜਾਬੀ ਸਾਹਿਤ ਦੀ ਅਹਿਮੀਅਤ ਬਾਰੇ ਵੀ ਵਿਚਾਰ ਸਾਂਝੇ ਕੀਤੇ ਨੇ। ਆਓ ਚੱਲਦੇ ਹਾਂ ਇਸ ਖਾਸ ਗੱਲਬਾਤ ਵੱਲ।
1: ਦੇਵੀ ਸਾਹਿਬ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ ਮੈਲਬਰਨ ਆਸਟ੍ਰੇਲੀਆ ਦੀ ਧਰਤੀ ਦੇ, ਕੀ ਹਾਲ ਚਾਲ ਨੇ?
2: ਹਾਂ ਠੀਕ ਹੈ ਪਨੀਤ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ SBS ਨਾਲ ਜੁੜੇ ਸਾਰੇ ਪੰਜਾਬੀ ਪਿਆਰਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ 'ਚ।
1: ਸੋ ਦੇਵੀ ਸਾਹਿਬ, ਕਿਵੇਂ ਲੱਗਦਾ ਮੈਲਬਰਨ ਸ਼ਹਿਰ? ਅਗਰ ਬਿਊਟੀ ਆਰਕੀਟੈਕਚਰ ਦੀ ਗੱਲਬਾਤ ਕਰੀਏ ਤਾਂ ਪਹਿਲਾਂ ਵੀ ਕਿਉਂਕਿ ਤੁਸੀਂ ਆ ਚੁੱਕੇ ਹੋ, ਸੋ ਕਿਸ ਤਰੀਕੇ ਨਾਲ ਬਿਆਨ ਕਰਨਾ ਚਾਹੋਗੇ ਅਗਰ ਕੋਈ ਲਾਈਨਸ ਦੇ ਵਿੱਚ ਕਰਨਾ ਹੋਵੇ ਮੈਲਬਰਨ ਨੂੰ ਬਿਆਨ? ਤਾਂ
2: ਨਹੀਂ, ਇੱਕ ਤਾਂ ਧਰਤੀ ਬਹੁਤ ਸੋਹਣੀ ਆ, ਇਹਨਾਂ 'ਚ ਕੋਈ ਸ਼ੱਕ ਨਹੀਂ। ਵੈਸੇ ਮਾਲਕ ਨੇ ਸਾਰੀ ਜਿਹੜੀ ਕਾਰਿਆਂ ਤੋਂ ਬਣਾਈ ਸੋਹਣੀ ਬਣਾਈ ਨਾ, ਫਿਰ ਇਹ ਹੁੰਦਾ ਵੀ ਜਿੱਥੇ ਮਿੱਤਰ ਰਹਿੰਦੇ ਹੋਣ, ਪਿਆਰੇ ਰਹਿੰਦੇ ਹੋਣ, ਸੱਜਣ ਪਿਆਰੇ ਰਹਿੰਦੇ ਹੋਣ, ਉੱਥੇ ਜਾਣ ਦੀ ਵੈਸੇ ਖਿੱਚ ਹੁੰਦੀ ਆ, ਹੈ ਨਾ? ਫਿਰ ਤੁਹਾਡਾ ਕੋਈ ਪਰਪਜ਼ ਵੀ ਖਾਸ ਹੋਵੇ, ਕੋਈ ਮੰਤਵ ਮਕਸਦ ਖਾਸ ਹੋਵੇ, ਫਿਰ ਇੱਕ ਹੋਰ ਡਬਲ ਚਾਹ ਹੁੰਦਾ, ਇੱਕ ਡਬਲ ਐਨਰਜੀ ਹੁੰਦੀ ਨਾ, ਉਹ ਅਸੀਂ ਐਨਰਜੀ ਲੈ ਕੇ ਆਏ ਹਾਂ 40 ਦਿਨ ਮੂਵੀ ਨਾਲ।
1: ਅੱਛਾ ਜੀ, ਸੋ ਇਹ ਮੰਤਵ ਇਹ ਹੈ ਕਿ 40 ਦਿਨ ਮੂਵੀ?
2: ਜੀ ਜੀ ਸਰ, ਬਿਲਕੁਲ। ਜਿਹੜੇ ਪੰਜਾਬੀ ਨੂੰ ਅਦਬ ਨੂੰ ਪਿਆਰ ਕਰਦੇ, ਪੰਜਾਬੀ ਕਿਤਾਬਾਂ ਪੜ੍ਹਦੇ ਆ, ਉਹਨੂੰ ਪਤਾ ਕਿ 2.5-3 ਸਾਲ ਪਹਿਲਾਂ ਇਹ ਕਿਤਾਬ ਛਪੀ ਸੀ 40 ਦਿਨ, ਨੋਵਲ ਬਾਈ ਡਾਕਟਰ ਗੁਰਪ੍ਰੀਤ ਸਿੰਘ ਧੋਗਾ ਉਹਨਾਂ ਨੇ ਲਿਖਿਆ, ਅਤੇ ਉਹ ਮਾਲਕ ਦੀ ਕਿਰਪਾ ਨਾਲ ਇੰਨਾ ਪਸੰਦ ਕੀਤਾ ਗਿਆ, ਉਹ ਕਰੀਬ ਮੇਰਾ 1.5 ਲੱਖ ਦੇ ਕਰੀਬ ਉਹਦੀ ਕਾਪੀ ਵਿਕ ਗਈ ਆ, ਅਤੇ ਉਹ ਫਿਰ ਫਿਲਮ ਦਾ ਬਣਿਆ ਕਿ ਵੀ ਇੱਥੇ ਫਿਲਮ ਬਣਾਈ ਜਾਵੇ, ਲੋਨ ਟ੍ਰੀ ਕੰਪਨੀ ਡਾਕਟਰ ਸਾਹਿਬ ਰਲ ਮਿਲ ਕੇ, ਅਤੇ ਉਹਦਾ ਫਿਰ ਇਹ ਚੁੱਕਣ ਚੁੱਕਿਆ ਗਿਆ, ਅਤੇ ਉਹ ਮਾਲਕ ਦੀ ਕਿਰਪਾ ਨਾਲ ਫਿਲਮ ਕੰਪਲੀਟ ਹੋ ਗਈ, ਹੁਣ ਰਿਲੀਜ਼ ਨੂੰ ਤਿਆਰ ਹੈ ਜੀ 19 ਜੂਨ ਨੂੰ, ਅਤੇ ਉਹਦੇ ਵਾਸਤੇ ਅਸੀਂ ਹੁਣ ਇੱਕ ਪ੍ਰਮੋਸ਼ਨਲ ਟੂਰ ਕੱਢ ਰਹੇ ਹਾਂ। ਤੁਸੀਂ ਟੋਰੋਂਟੋ ਗਏ ਸੀਗੇ, ਵੈਨਕੂਵਰ ਅਲੱਗ ਗਏ, LA ਸਪੈਸ਼ਲ ਸਕਰੀਨਿੰਗ ਸੀ ਸੀਫਾ ਵੱਲੋਂ ਬੇਵਰਲੀ ਹਿੱਲ ਵਿੱਚ ਨਾ, ਅਤੇ ਉਹ ਬੜਾ ਮਜ਼ਾ ਆਇਆ ਉੱਥੇ, ਉੱਥੇ ਇੰਗਲਿਸ਼ ਮੀਡੀਆ ਵੀ ਸੀਗਾ ਅਤੇ ਬਹੁਤ ਸੋਹਣਾ ਰਿਸਪੋਂਸ, ਇੰਗਲਿਸ਼ ਸਬ ਟਾਈਟਲਸ ਨਾਲ ਮੂਵੀ ਦਿਖਾਈ ਗਈ ਉੱਧਰ, ਅਤੇ ਬਹੁਤ ਹੀ ਉਹਨਾਂ ਨੇ ਜਿਹੜੇ ਅਮੈਰੀਕਨ ਸੀਗੇ ਉਹਨਾਂ ਨੇ ਵੀ ਮਜ਼ਾ ਲਿਆ, ਅਤੇ ਵਧੀਆ ਰਿਹਾ ਜੀ।
1: ਸੋ ਜਿਵੇਂ ਤੁਸੀਂ ਗੱਲਬਾਤ ਕੀਤੀ ਸ਼ੂਟ ਦੀ, ਪਹਿਲਾਂ ਕਿਤਾਬ ਦੀ ਵੀ ਆਪਾਂ ਜ਼ਰੂਰ ਕਿਤਾਬ 'ਤੇ ਵੀ ਆਵਾਂਗੇ, ਫਿਲਮ ਮੇਕਿੰਗ ਦੀ ਥੋੜ੍ਹੀ ਗੱਲਬਾਤ ਕਰੀਏ। ਤੁਸੀਂ ਇੰਨੇ ਸਾਲਾਂ ਤੋਂ ਗਾਣੇ 'ਤੇ ਕਰ ਰਹੇ ਹੋ, ਇੰਨੇ ਸਾਲਾਂ ਤੋਂ ਕੈਮਰਾ ਅੱਗੇ ਆ ਰਹੇ ਹੋ, ਸੋ ਇੱਕ ਫਿਲਮ ਦੇ ਵਿੱਚ ਫੁੱਲ ਫਲੈਜ ਫਿਲਮ ਦੇ ਵਿੱਚ ਕੰਮ ਕਰਨਾ, ਉਹ ਕਿਸ ਤਰੀਕੇ ਦਾ ਸੀ? ਕਦੀ, ਕਿਉਂਕਿ ਤੁਸੀਂ ਤਾਂ ਇੰਨੀ ਵੱਡੀ ਸ਼ਖਸੀਅਤ ਹੋ, ਚਲੋ, ਪਰ ਫਿਰ ਵੀ ਨਰਵਸ ਹੁੰਦਾ ਬੰਦਾ ਇਸ ਮੁਕਾਮ 'ਤੇ ਪਹੁੰਚ ਕੇ ਵੀ ਜਾਂ ਨਹੀਂ?
2: ਨਹੀਂ, ਇਹ ਤਜਰਬਾ ਇੱਕ ਵੱਖਰੀ ਤਰ੍ਹਾਂ ਦਾ, ਜਿਹੜਾ ਆਪਾਂ ਉਹ ਤਜਰਬਾ ਕਰਦੇ ਸੀ, ਪੋਇਟਰੀ ਲਿਖ ਲਈ, ਗਾਣੇ ਬਣਾ ਲਏ, ਗਾ ਲਏ, ਰਿਕਾਰਡ ਕਰ ਲਏ, ਸਟੇਜ 'ਤੇ ਸ਼ੋਅ ਕਰ ਲਏ, ਉਹ ਵੀ ਖੈਰ ਇੱਕ ਆਪਣਾ ਵੱਖਰਾ ਸੰਸਾਰ ਹੈ, ਪਰ ਉਹ ਕਰਦਿਆਂ ਨੂੰ ਬਹੁਤ ਸਮਾਂ ਹੋ ਗਿਆ ਸੀ, ਉਹਦਾ ਇੱਕ ਤਜਰਬਾ ਸੀ ਨਾ, ਇਹ ਬਿਲਕੁਲ ਨਵਾਂ ਕੰਮ ਹੈ ਜਿਹੜਾ, ਮਤਲਬ ਨਹੀਂ ਪਹਿਲਾਂ ਕੀਤਾ, ਔਰ ਉਹ ਵੀ ਫਿਰ ਮੇਨ ਕਰੈਕਟਰ ਜਿਹੜਾ ਸਾਰੀ ਫਿਲਮ 'ਚ ਕਰੈਕਟਰ ਆ ਫਕੀਰ ਦਾ, ਹੈ ਨਾ? ਅਤੇ ਉਹ ਮਤਲਬ ਉਹ ਸੀਗਾ ਤਾਂ ਬੜਾ ਮੁਸ਼ਕਿਲ ਲੱਗਦਾ ਸੀ, ਪਰ ਕਿਉਂਕਿ ਟੀਮ ਬੜੇ ਕ੍ਰੀਏਟਿਵ ਬੰਦੇ ਸਾਰੇ, ਤਰਨਵੀਰ ਹੋਣੀ ਡਾਇਰੈਕਟਰ ਸਾਹਿਬ ਜਿਹੜੇ ਸਾਡੇ ਹੈਗੇ ਨਾ, ਅਤੇ ਸਾਰੀ ਟੀਮੇ ਬਹੁਤ ਕ੍ਰੀਏਟਿਵ, ਘੁੱਗੀ ਭਾਅ ਉਹਨਾਂ ਦੇ ਨਾਲ ਸਪੈਸ਼ਲ ਆਸ਼ੀਰਵਾਦ ਹੈ ਨਾ, ਅਤੇ ਟੀਮ ਸਾਰੀ ਬਹੁਤ ਵਧੀਆ, ਉਹਨਾਂ ਦਾ ਬੇਟਾ ਪਹਿਲੀ ਵਾਰ ਲਾਂਚ ਹੋ ਰਿਹਾ ਸੁਖਨ ਵੜੈਚ, ਅਤੇ ਉਹ ਸਾਰਾ ਕੁਛ ਹੀ ਮਤਲਬ ਮੈਨੂੰ ਕੰਫਰਟੇਬਲ ਕਰਤਾ, ਜਾਣੀ ਇੱਦਾਂ ਨਹੀਂ ਲੱਗਾ ਕਿ ਬਹੁਤ ਮੁਸ਼ਕਿਲ, ਪਹਿਲਾਂ ਡਰ ਸੀਗਾ, ਪਹਿਲੇ 2 ਦਿਨ ਸੀਗਾ ਵੀ ਥੋੜ੍ਹਾ ਹੈ ਨਾ ਹੁੰਦਾ ਜਿਸ ਤਰ੍ਹਾਂ, ਪਰ ਉਹ ਬੜਾ ਇੱਕ ਵਧੀਆ ਮਾਹੌਲ ਵਿੱਚ ਅਤੇ ਆਪਣੇ ਆਪ ਕੰਮ ਵਧੀਆ ਹੋ ਗਿਆ ਮੈਨੂੰ ਲੱਗਦਾ
1: ਜੀ। ਸੋ 40 ਦਿਨ ਮੂਵੀ ਦਾ ਨਾਮ ਹੈ, ਕਿੰਨੇ ਦਿਨ 'ਚ ਸ਼ੂਟ ਹੋਈ ਹੈ, 40 ਦਿਨ 'ਚ ਜਾਂ ਫਿਰ ਘੱਟ ਜਾਂ ਵੱਧ?
2: ਮੈਨੂੰ ਲੱਗਦਾ ਸ਼ੂਟ ਵੀ ਇਹ 30 ਦਿਨ ਤੋਂ ਸ਼ਾਇਦ ਉੱਪਰ ਟੱਪ ਗਿਆ ਹੋਣਾ, ਮੈਨੂੰ ਲੱਗਦਾ ਇੰਨਾ ਕੁ ਹੋ ਗਿਆ ਹੋਣਾ, 30-35 ਦਿਨ ਦੇ ਨੇੜੇ ਮੇਲਾ ਚਲਾ ਗਿਆ, ਬਾਕੀ ਡਾਇਰੈਕਟਰ ਸਾਹਿਬ ਨੂੰ ਜ਼ਿਆਦਾ ਪਤਾ ਹੋਣਾ, ਅਤੇ ਅਸੀਂ ਤਾਂ ਆਪਣਾ ਕੰਮ ਦਾ ਸਾਫ ਅਸੀਂ ਇੰਨੇ ਕੁ ਦਿਨ ਗਏ ਹੈ ਨਾ, ਅਤੇ ਪਰ ਕੰਮ ਖੈਰ ਬਹੁਤ ਸੋਹਣਾ ਹੋਇਆ ਅਤੇ ਬੜਾ ਰੂਹ ਨਾਲ ਕੀਤਾ, ਮੈਨੂੰ ਲੱਗਦਾ ਵੀ ਮੈਨੂੰ ਨਹੀਂ ਲੱਗਦਾ ਕਿਸੇ ਸੀਨ 'ਤੇ ਕਿਸੇ ਵੀ ਤਰੀਕੇ ਦੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੋਵੇ ਟੀਮ ਨੇ, ਬੜੀ ਕਮਾਲ ਦੀ ਗੱਲ ਆ। ਹਾਲੇ ਸਾਨੂੰ ਲੱਗਦਾ ਵੀ ਯਾਰ ਥੋੜ੍ਹੇ ਸੀਨ ਤਾਂ ਓਕੇ ਹੋ ਗਿਆ ਲੱਗਦਾ, ਫਿਰ ਹੁਣ ਫਿਰ ਇੱਕ ਵਾਰੀ ਫਿਰ ਹੈ ਨਾ, ਪਰ ਹੁਣ ਜਦੋਂ ਅਸੀਂ ਫਾਈਨਲ ਰਿਜ਼ਲਟ ਦੇਖਿਆ ਫਿਰ ਪਤਾ ਲੱਗਿਆ ਵੀ ਉਹ DOP ਸਾਹਿਬ ਰਵੀ ਸੈਨਾ ਜੀ ਅਤੇ ਇਹ ਤਰਨਵੀਰ ਹੈ ਨਾ, ਇਹ ਇੰਨੀ ਬਰੀਕੀ ਤੱਕ ਇੰਨੀ ਮਿਹਨਤ ਕਰਦੇ ਆ, ਪਰ ਉਹਦਾ ਰਿਜ਼ਲਟ ਵੀ ਦੇਖਣ ਨੂੰ ਮਿਲਿਆ।
1: ਸੋ 40 ਦਿਨ ਕਿਤਾਬ ਕੀ ਤੁਸੀਂ ਪਹਿਲਾਂ ਪੜ੍ਹ ਲਈ ਹੋਈ ਸੀ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ, ਕੀ ਤੁਹਾਨੂੰ ਰੋਲ ਉਹਨਾਂ ਨੇ ਦੇਣਾ ਹੈ, ਤੁਸੀਂ ਕਰੈਕਟਰ ਮੇਨ ਪਲੇ ਕਰਨਾ ਉਸ ਤੋਂ ਪਹਿਲਾਂ?
2: ਜੀ, ਇਹ ਡਾਕਟਰ ਧੋਗਾ ਸਾਹਿਬ ਸਾਡੇ ਵੈਸੇ ਪੁਰਾਣੇ ਦੋਸਤਾਂ 'ਚੋਂ, 18-20 ਸਾਲ ਤੋਂ ਸਾਨੂੰ ਜਾਣਦੇ ਆ, ਅਤੇ ਕਿਤਾਬ ਅਸੀਂ ਪੜ੍ਹ ਲਈ ਸੀ ਜਦੋਂ ਛੁੱਪੀ ਆ, ਉਹ ਤਾਂ ਵੀ ਕਿਤੇ 5-7 ਮਹੀਨੇ ਬਾਅਦ ਇਹਨਾਂ ਦਾ ਵਿਚਾਰ ਬਣਿਆ, ਵੀ ਜਦੋਂ ਰਿਸਪੋਂਸ ਆਇਆ ਕੁਛ ਹੋਰ ਲੋਕਾਂ ਨੇ ਅਪਰੋਚ ਮੇਰੇ ਖਿਆਲ ਕੀਤਾ ਇਹਨਾਂ ਨੂੰ ਵੀ ਅਸੀਂ ਫਿਲਮ ਬਣਾਉਣੀ ਚਾਹੁੰਦੇ ਹਾਂ, ਫਿਰ ਇਹ ਕਹਿੰਦੇ ਚਲੋ ਅਸੀਂ ਵੀ ਆਪਣੀ ਇੱਕ ਕੰਪਨੀ ਨਾਲ ਬਣਾਈਏ, ਹੈ ਨਾ? ਅਤੇ ਉਹ ਫਿਰ ਮੈਨੂੰ ਤਾਂ ਇਹ ਪਹਿਲਾਂ ਇਹਨਾਂ ਦਾ ਸ਼ੁਕਰਾਨਾ ਮੇਰੇ ਵੱਲੋਂ, ਇਹਨਾਂ ਨੂੰ ਮੇਰੇ 'ਤੇ ਭਰੋਸਾ ਕੀਤਾ ਵੀ ਹਾਂ ਫਿਰ ਕੀ ਦਾ ਕਰੈਕਟਰ ਬੰਦਾ ਕਰ ਸਕਦਾ, ਹੈ ਨਾ? ਅਤੇ ਚਲੋ ਹੌਲੀ ਹੌਲੀ ਫਿਰ ਉਹ ਗੱਲ ਫਾਈਨਲ ਹੋ ਗਈ ਸਿਰੇ ਸਾਰੀ
1: ਜੀ। ਸੋ ਹੁਣ ਜਿਵੇਂ ਤੁਸੀਂ ਫਿਲਮ ਮੇਕਿੰਗ ਦੀ ਗੱਲਬਾਤ ਕੀਤੀ ਹੈ ਕਿ ਕਾਫੀ ਡਿਟੇਲਿੰਗ ਦੇ ਵਿੱਚ ਸ਼ੂਟ ਕੀਤਾ ਗਿਆ, ਹੁਣ ਕੋਈ ਗਾਣਾ ਵੀ ਅਗਰ ਆਪਣਾ ਕਰਨਾ ਹੋਊਗਾ ਕੋਈ ਇੰਨੀ ਹੀ ਡਿਟੇਲਿੰਗ ਤੱਕ ਜਾਓਗੇ?
2: ਨਹੀਂ, ਐਕਚੁਅਲੀ ਅਸੀਂ ਤਾਂ ਇਹ ਜਿਹੜੀ ਟੈਕਨੀਕਲ ਡਿਟੇਲਿੰਗ ਇਹਨਾਂ ਨੂੰ ਜ਼ਿਆਦਾ ਪਤਾ, ਅਸੀਂ ਸਾਹਮਣੇ ਪਰਫੋਰਮ ਕਰਨਾ ਹੈ ਨਾ, ਜੋ ਇਸ ਤਰ੍ਹਾਂ ਕਰਨਾ ਜਿਹੜਾ ਐਂਗਲ ਉਹਦੇ ਬਾਰੇ ਇਹਨਾਂ ਨੂੰ ਪਤਾ ਹੁੰਦਾ, ਇਹ ਵਿਜ਼ਨ ਐਕਚੁਅਲੀ ਡਾਇਰੈਕਟਰ ਦਾ ਹੁੰਦਾ ਸਾਰਾ। ਬਹੁਤ ਛੋਟੀਆਂ ਗੱਲਾਂ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦੀਆਂ ਆਰਟਿਸਟ ਨੂੰ, ਉਹਨਾਂ ਨੂੰ ਪਤਾ ਹੁੰਦੀਆਂ ਜੀ, ਟੈਕਨੀਕਲ DOP ਨੂੰ ਪਤਾ ਹੁੰਦੀਆਂ,

0: ਉਹ ਕਰਨਾ ਹੈ ਨਾ ਪਰਫੋਰਮ ਕਰਨਾ। ਪਰ ਬੰਦੇ ਬੜੇ ਕਮਾਲ ਦੇ ਆ ਜੀ, ਬਹੁਤ ਕ੍ਰੀਏਟਿਵ ਬੰਦੇ ਆ।
1: ਸੋ ਮੈਲਬਨ ਦੀ ਧਰਤੀ ਤੁਸੀਂ ਕਿਹਾ ਖੂਬਸੂਰਤ ਹੈ, ਸੋ ਇੱਥੇ ਵੀ ਸ਼ੂਟ ਕਰਨ ਦਾ ਕਦੀ ਹੈ ਪ੍ਰੋਗਰਾਮ ਕਿ ਹਾਂ ਕੋਈ ਗਾਣਾ ਸ਼ੂਟ ਇੱਥੇ ਕੀਤਾ ਜਾਵੇ ਇੱਥੇ ਸਮੁੰਦਰ ਦੇ ਕੰਢਿਆਂ ਦੇ ਬੀਚਸ ਦੇ ਉੱਤੇ?
0: ਨਹੀਂ ਬਿਲਕੁਲ, ਇਹ ਤਾਂ ਧਰਤੀ ਮੁਲਕ ਵੈਸੇ ਸਾਰੇ ਸੋਹਣੇ ਆ ਜੀ, ਸਾਫ਼ ਸੁਥਰੇ ਖੂਬਸੂਰਤ ਆ। ਕਿਸੇ ਬੀਚ 'ਤੇ ਤੁਸੀਂ ਕੈਮਰਾ ਲੈ ਕੇ ਖੜ੍ਹ ਜਾਓ ਅੱਛਾ ਲੱਗਦਾ ਹੈ ਨਾ, ਬਿਲਡਿੰਗ ਜਾਂ ਵਿੱਚ ਹੁਣ ਪਾਣੀ ਦੇ ਨਾਲ ਇੱਧਰ ਬਿਲਡਿੰਗ ਹੈ ਨਾ, ਅਤੇ ਵੈਸੇ ਸੀਨ ਵਧੀਆ ਬਣ ਜਾਂਦੇ। ਬਾਕੀ ਚਲੋ ਕਿਤੇ ਸਬੱਬ ਬਣਿਆ ਤਾਂ ਫਿਰ ਜ਼ਰੂਰ ਆਵਾਂਗੇ, ਸਾਨੂੰ ਤਾਂ ਵੈਸੇ ਇੱਥੇ ਆਉਣ ਦਾ ਚਾਅ ਰਹਿੰਦਾ ਮੈਲਬਨ ਦਾ ਨਾ, ਸਾਰੇ ਮਿੱਤਰਾਂ ਨੂੰ ਸਾਰੀ ਟੀਮ ਨੂੰ ਮਿਲਣਾ ਹੁੰਦਾ ਅਤੇ ਬੜਾ ਵਧੀਆ ਲੱਗਦਾ ਨਾ।
1: ਜਿਵੇਂ ਮੈਂ ਪਹਿਲਾਂ ਗਿਆ ਸੀ ਸ਼ੁਰੂਆਤ ਦੇ ਵਿੱਚ, ਚਲੋ ਹੁਣ ਮੂਵੀ ਨੂੰ ਤੁਸੀਂ ਬਿਆਨ ਕਰੋ ਆਪਣੀਆਂ ਕੁਝ ਸਤਰਾਂ ਦੇ ਵਿੱਚ, ਮੈਂ ਉਹੀ ਚਾਹੁੰਦਾ ਕਿ ਕੋਈ ਦੋ ਲਾਈਨਾਂ ਹੋ ਜਾਣ ਤਾਂ ਕਿ ਸਾਡੀ ਜੋ ਇੰਟਰਵਿਊ ਹੈ ਗੱਲਬਾਤ ਉਹ ਪੂਰੀ ਕਹਿੰਦੇ ਸੰਪੂਰਨ ਹੋ ਜਾਵੇ।
0: ਹਾਂਜੀ, ਉਹਦੇ ਵਿੱਚ ਕੁਛ ਮੈਂ ਦੁੱਖ ਪੋਇਟਰੀ ਗਾਈ ਆ ਮੇਰੀ, ਬਾਕੀ ਤਾਂ ਗਾਣੇ ਖੈਰ ਸਾਰੇ ਮੁੰਡਾ ਹਰਮਨਜੀਤ ਉਹਨੇ ਲਿਖੇ, ਬਹੁਤ ਅੱਛੀ ਪੋਇਟਰੀ ਆ। ਅਤੇ ਮੈਨੂੰ ਕੁਛ ਵੈਸੇ ਸੀਗਾ ਉਹ ਫਿਰ ਗਾਣਾ ਇੱਕ ਪੂਰਾ ਬਣਾ ਕੇ ਆਡੀਓ ਵਿੱਚ ਪਾਤਾ, ਫਿਲਮ 'ਚ ਦੋ ਕੁ ਸਤਰਾਂ ਪਾਈਆਂ ਕਿ ਰੁਤਬਾ ਕਿੰਨਾ ਉੱਚਾ ਵੱਡੀ ਗੱਲ ਨਹੀਂ ਹੋ, ਵੱਡੀ ਗੱਲ ਹੈ ਉੱਚਾ ਅਖਲਾਕ ਹੋਣਾ, ਜੁੜਿਆ ਰਹੇ ਜ਼ਮੀਨ ਨਾਲ ਠੀਕ ਰਹਿੰਦਾ ਕਿਉਂਕਿ ਅੰਤ ਨੂੰ ਸਾਰਿਆਂ ਖਾਕ ਹੋਣ।
1: ਬਹੁਤ ਬਹੁਤ ਖੂਬ, ਸੋ ਬਹੁਤ ਬਹੁਤ ਸ਼ੁਕਰੀਆ ਦੇਵੀ ਸਾਹਿਬ ਸਾਡੇ ਨਾਲ ਇਹ ਗੱਲਬਾਤ ਦੇ ਵਾਸਤੇ, ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਪੁਨੀਤ, ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਅਦਾਰਾ ਮਾਲਕ ਕਿਰਪਾ ਕਰੇ ਚੜ੍ਹਦੀ ਕਲਾ ਰਹੋ, ਹਮੇਸ਼ਾ ਤਰੱਕੀਆਂ ਕਰੋ, ਬਹੁਤ ਅੱਛਾ ਲੱਗਦਾ ਤੁਹਾਨੂੰ ਮਿਲ ਕੇ ਹਮੇਸ਼ਾ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ। ਸੋ ਇਹ ਸਨ ਦੇਵੀ ਸਾਹਿਬ, ਸੋ ਇੱਦਾਂ ਦੀਆਂ ਹੋਰ ਗੱਲਾਂ ਬਾਤਾਂ ਲਈ ਜੁੜੇ ਰਹੋ ਐਸਪੀਐਸ ਪੰਜਾਬੀ ਦੇ ਨਾਲ, ਮੈਂ ਹਾਂ ਪੁਨੀਤ ਸ਼ਿੰਗਰਾ ਤੁਹਾਡੇ ਨਾਲ।
2: ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਦੇਬੀ ਮਖਸੂਸਪੁਰੀ ਹੋਣਾ ਦੇ ਨਾਲ SBS ਪੰਜਾਬੀ ਦੀ ਇਹ ਗੱਲਬਾਤ ਖੂਬ ਪਸੰਦ ਆਈ ਹੋਵੇਗੀ। ਔਰ ਦੇਬੀ ਮਖਸੂਸਪੁਰੀ ਜਿਹੜੇ ਕਿ ਆਪਣੀ ਸ਼ਾਇਰੀ ਦੇ ਵਾਸਤੇ, ਆਪਣੀ ਰਚਨਾਵਾਂ ਦੇ ਵਾਸਤੇ, ਆਪਣੇ ਗੀਤਾਂ ਦੇ ਵਾਸਤੇ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਆ, ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ, ਪਹਿਲਾਂ ਗੀਤਕਾਰੀ, ਉਸ ਤੋਂ ਬਾਅਦ ਫਿਰ ਗਾਇਕੀ ਦੇ ਪਿੜ ਦੇ ਵਿੱਚ ਆਏ, ਔਰ ਹੁਣ ਫਿਲਮਾਂ ਦੇ ਵੱਲ ਨੂੰ ਵੱਡੇ ਪਰਦੇ ਉੱਤੇ ਦੇਬੀ ਮਖਸੂਸਪੁਰੀ ਹੋਣਾ ਦਾ ਆਉਣਾ ਹੋਇਆ। ਔਰ ਹੁਣ ਤੁਹਾਨੂੰ ਅਸੀਂ ਸੁਣਾਉਣ ਜਾ ਰਹੇ ਹਾਂ ਦੇਬੀ ਮਖਸੂਸਪੁਰੀ ਹੋਣਾ ਦਾ ਲਿਖਿਆ ਇੱਕ ਅਜਿਹਾ ਗਾਣਾ, ਮਨਮੋਹਨ ਵਾਰ ਸੋਹਰਾ ਦੀ ਆਵਾਜ਼ ਦੇ ਵਿੱਚ ਲਗਭਗ ਡੇਢ ਦੋ ਦਹਾਕੇ ਪਹਿਲਾਂ ਜਦੋਂ ਆਇਆ ਸੀ ਤਾਂ ਹਰ ਨੌਜਵਾਨ ਦੀ ਜ਼ੁਬਾਨ ਦੇ ਉੱਤੇ ਇਹ ਗਾਣਾ ਸੀਗਾ, ਉਦਾਸੀ ਦੇ ਮਾਹੌਲ ਵਾਲਾ ਇਹ ਗੀਤ ਹੈ। ਪਰ ਦੇਬੀ ਮਖਸੂਸਪੁਰੀ ਹੋਣਾ ਦੀ ਲਿਖਤ ਜਦੋਂ ਮਨਮੋਹਨ ਵਾਰ ਸੋਹਰਾ ਦੀ ਆਵਾਜ਼ ਦੇ ਵਿੱਚ ਔਰ ਸੰਗਤਾਰ ਹੋਣਾ ਦੇ ਸੰਗੀਤ ਦੇ ਵਿੱਚ ਜਦੋਂ ਇਹ ਲਿਖਤ ਆਈ ਸੀ ਤਾਂ ਸਭ ਦੇ ਵੱਲੋਂ ਇਸ ਨੂੰ ਖੂਬ ਪਸੰਦ ਕੀਤਾ ਗਿਆ ਸੀਗਾ, ਖੂਬ

0: Hits from Home.
1: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
0: SBS South Asian, your news from here and hits from home.
2: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
3: ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ, ਜਿਹੜਾ ਕਿ ਇਸ ਵੇਲੇ ਲਾਈਵ ਚੱਲ ਰਿਹਾ SBS ਸਾਊਥ ਏਸ਼ੀਅਨ ਦੇ ਉੱਤੇ। ਤੁਹਾਨੂੰ ਦੱਸ ਦਈਏ ਕਿ ਸੋਮਵਾਰ ਤੋਂ ਸ਼ੁੱਕਰਵਾਰ SBS ਦਾ ਪੰਜਾਬੀ ਪ੍ਰੋਗਰਾਮ ਸ਼ਾਮ 4 to 5 ਲਾਈਵ ਪ੍ਰਸਾਰਿਤ ਹੁੰਦਾ ਜੀ, ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਰਾਤ 9 SBS ਰੇਡੀਓ 2 ਦੇ ਉੱਤੇ। ਔਰ ਅੱਜ ਸ਼ੁੱਕਰਵਾਰ ਦਾ ਜਿਹੜਾ ਪ੍ਰੋਗਰਾਮ ਹੈ ਉਹ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ, ਔਰ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਔਰ ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 04 39 799 767 ਦੇ ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ, ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਜੀ ਆਸਟ੍ਰੇਲੀਆ ਦੇ ਲੋਟਰੀ ਵੀਜ਼ਾ ਦੀ। ਇਹ ਲੋਟਰੀ ਵੀਜ਼ਾ ਦੀਆਂ ਸ਼ਰਤਾਂ ਕੀ ਹੈਗੀਆਂ ਨੇ, ਇਹਦੇ ਮਾਪਦੰਡ ਕੀ ਨੇ, ਕੌਣ ਲੋਕ ਇਸ ਦਾ ਫਾਇਦਾ ਲੈ ਸਕਦੇ ਨੇ, ਔਰ ਹੋਰ ਤਮਾਮ ਇਸ ਵੀਜ਼ੇ ਨਾਲ ਜੁੜੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੈ ਸਾਡੀ ਸਾਥੀ ਸ਼ਾਇਨਾ ਕਲਰਾ। ਆਓ ਸੁਣਦੇ ਹਾਂ ਇਹ ਖਾਸ ਰਿਪੋਰਟ।
4: SBS ਪੰਜਾਬੀ ਵਿੱਚ ਬੜਾ ਹੀ ਨਿੱਘਾ ਅਤੇ ਗੂੜਾ ਜਿਹਾ ਸਵਾਗਤ ਹੈ ਦੋਸਤੋ, ਮੈਂ ਹਾਂ ਸ਼ਾਇਨਾ ਕਲਰਾ, ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਇੱਕ ਅਜਿਹੇ ਵੀਜ਼ਾ ਬਾਰੇ ਜੋ ਕਿ ਭਾਰਤੀ ਨੌਜਵਾਨਾਂ ਨੂੰ ਆਸਟ੍ਰੇਲੀਆ ਲੈ ਕੇ ਆਉਣ ਦਾ ਇੱਕ ਵੀਜ਼ਾ ਹੈ, ਅਤੇ ਇਹਨੂੰ ਅਕਸਰ ਹੀ ਲੋਟਰੀ ਵੀਜ਼ਾ ਕਿਹਾ ਜਾਂਦਾ। ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਨੌਜਵਾਨ ਭਾਰਤੀਆਂ ਦੇ ਲਈ ਵਰਕਿੰਗ ਹੋਲੀਡੇ ਵੀਜ਼ਾ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਖੁੱਲ੍ਹ ਗਈਆਂ ਨੇ। ਇਹ ਵੀਜ਼ਾ ਲੋਕਾਂ ਨੂੰ ਕੰਮ ਕਰਨ ਦੇ ਫੁੱਲ ਰਾਈਟਸ ਯਾਨੀ ਕਿ ਪੂਰੇ ਅਧਿਕਾਰ ਪ੍ਰਦਾਨ ਕਰਦਾ ਹੈ, ਅਤੇ ਇਸ ਤੋਂ ਬਾਅਦ PR ਦੇ ਲਈ ਰਾਹ ਵੀ ਪੱਧਰੇ ਹੋ ਸਕਦੇ ਨੇ। ਅਤੇ ਇਹਦਾ ਜਿਹੜਾ ਰਜਿਸਟ੍ਰੇਸ਼ਨ ਹੈ ਉਹ ਸਿਰਫ $25 ਦੇ ਕੇ ਕੀਤਾ ਜਾ ਸਕਦਾ ਹੈ, ਅਤੇ ਇਹਦੇ ਵਿੱਚ ਜਿਹੜਾ ਸਿਲੈਕਸ਼ਨ ਹੋਵੇਗਾ ਉਹ ਵੀ ਲੋਟਰੀ ਦੇ ਨਾਲ ਇੱਕ ਮਿਲਦਾ ਜੁਲਦਾ ਸਿਸਟਮ ਹੈ। ਅਤੇ ਇਹਦੇ ਬਾਰੇ ਵਿਸਥਾਰਿਤ ਗੱਲਬਾਤ ਕਰਨ ਲਈ ਕੀ ਵੀਜ਼ਾ ਹੈ, ਕੌਣ ਅਪਲਾਈ ਕਰ ਸਕਦਾ ਹੈ, ਕਦੋਂ ਅਤੇ ਕਿੱਦਾਂ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਜੀ RS ਗਲੋਬਲ ਇਮੀਗ੍ਰੇਸ਼ਨ ਤੋਂ ਮਾਈਗ੍ਰੇਸ਼ਨ ਏਜੰਟ ਗਿਨੀ ਕੋਚਰ ਜੀ। ਗਿਨੀ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ। ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਪ੍ਰੋਗਰਾਮ ਹੈ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ,

0: Hits from Home.
1: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
2: ਵਿੱਚ ਰਜਿਸਟਰ ਕਰ ਸਕਦੇ ਹੈ ਜੇ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ ਜਾਂ ਚਾਈਨੀਜ਼ ਜਾਂ ਵੀਅਤਨਾਮੀਜ਼ ਪਾਸਪੋਰਟ ਹੋਲਡਰ। ਇੰਡੀਅਨ ਪਾਸਪੋਰਟ ਹੋਲਡਰਸ ਨੂੰ ਇੱਕ ਆਈਡੈਂਟੀਫਿਕੇਸ਼ਨ ਹੋਰ ਚਾਹੀਦੀ ਹੈ ਜਿਹੜੀ ਕੀ ਹੈ ਪੈਨ ਕਾਰਡ। ਪੈਨ ਕਾਰਡ ਹੋਣਾ ਮਸਟ ਹੈ। ਸੈਕਿੰਡ ਮੋਸਟ ਇੰਪੋਰਟੈਂਟ ਜਿਹੜੀ ਇਸ ਦੇ ਵਿੱਚ ਰਜਿਸਟਰ ਕਰਨ ਦੀ ਰਿਕੁਆਇਰਮੈਂਟ ਹੈ ਉਹ ਹੈ ਜੀ ਏਜ। ਇਹ ਜਿਹੜਾ ਵੀਜ਼ਾ ਹੈ ਇਹ ਯੂਥ ਨੂੰ ਟਾਰਗੇਟ ਕਰਦਾ ਹੈ ਅਤੇ ਤੁਹਾਡੀ ਉਮਰ ਹੋਣੀ ਚਾਹੀਦੀ ਹੈ 18 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ। ਜਿਹੜੀ ਹੋਰ ਇੰਪੋਰਟੈਂਟ ਰਿਕੁਆਇਰਮੈਂਟ ਹੈ ਉਹ ਇਹ ਹੈ ਜੀ ਕਿ ਪਲੱਸ ਟੂ ਤੋਂ ਬਾਅਦ 2 ਸਾਲ ਦੀ ਕੋਈ ਵੀ ਪੋਸਟ ਸੈਕੰਡਰੀ ਸਟੱਡੀ ਕੀਤੀ ਹੋਣੀ ਚਾਹੀਦੀ ਹੈ। ਹੁਣ ਪੋਸਟ ਸੈਕੰਡਰੀ ਦੇ ਵਿੱਚ ਤੁਸੀਂ ਡਿਪਲੋਮਾ ਜਾਂ ਕੋਈ ਯੂਨੀਵਰਸਿਟੀ ਸਟੱਡੀ, ਸਮਟਾਈਮਸ ਇਹ ਕੁਐਸਚਨ ਪੁੱਛਿਆ ਜਾਂਦਾ ਵੀ ਅੱਛਾ ਡਿਪਲੋਮਾ ਹੀ ਕੀਤਾ ਹੋਣਾ ਚਾਹੀਦਾ, ਬੈਚਲਰ ਡਿਗਰੀ ਨਹੀਂ ਚੱਲ ਸਕਦੀ। ਐਨੀਥਿੰਗ ਜਿਹੜੀ ਤੁਸੀਂ 2 ਸਾਲ ਦੀ ਪੜ੍ਹਾਈ ਕੀਤੀ ਹੋਵੇ ਆਫਟਰ ਈਅਰ 12, ਚਾਹੇ ਉਹ ਡਿਪਲੋਮਾ ਲੈਵਲ ਦੀ ਹੋਵੇ, ਚਾਹੇ ਉਹ ਯੂਨੀਵਰਸਿਟੀ ਦੇ ਵਿੱਚ ਬੈਚਲਰ ਡਿਗਰੀ ਹੋਵੇ ਜਾਂ ਈਵਨ ਤੁਸੀਂ ਜੇ ਮਾਸਟਰਸ ਵੀ ਕੀਤੀ ਹੋਈ ਹੈ ਪਰ ਤੁਹਾਡੀ ਉਮਰ 18 ਤੋਂ 30 ਸਾਲ ਦੇ ਵਿੱਚ ਹੈ। ਇਹਦੇ ਲਈ ਇੰਗਲਿਸ਼ ਰਿਕੁਆਇਰਮੈਂਟ ਵੀ ਹੈ ਕਿਉਂਕਿ ਰਜਿਸਟ੍ਰੇਸ਼ਨ ਦੇ ਟਾਈਮ ਤੇ ਤੁਹਾਨੂੰ ਇੰਗਲਿਸ਼ ਪ੍ਰੂਫ ਕਰਨ ਦੀ ਲੋੜ ਨਹੀਂ ਹੈ, ਰਿਕੁਆਇਰਮੈਂਟ ਮੀਟ ਕਰਨ ਦੀ ਲੋੜ ਨਹੀਂ ਹੈ। ਬਟ ਜੇ ਤੁਸੀਂ ਰੈਂਡਮਲੀ ਸਿਲੈਕਟ ਹੋ ਜਾਂਦੇ ਹੋ ਬੈਲਟ ਦੇ ਵਿੱਚ, ਇਹ ਰਿਕੁਆਇਰਮੈਂਟ ਤੁਹਾਨੂੰ ਅੱਗੇ ਜਾ ਕੇ ਮੀਟ ਕਰਨ ਦੀ ਲੋੜ ਪਏਗੀ। ਇੰਗਲਿਸ਼ ਦੀ ਜਿਹੜੀ ਇਹਦੀ ਰਿਕੁਆਇਰਮੈਂਟ ਹੈ ਉਹ ਹੈ ਜੀ ਫੰਕਸ਼ਨਲ ਇੰਗਲਿਸ਼ 4.5 ਦੀ, ਜੋ ਕਿ ਕੋਈ ਬਹੁਤ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈ। ਜੇ ਕੋਈ ਆਲਰੇਡੀ ਈਅਰ 12 ਤੋਂ ਬਾਅਦ 2 ਈਅਰਸ ਦੀ ਪੜ੍ਹਾਈ ਕਰ ਚੁੱਕਿਆ ਤਾਂ 4.5 ਲੈਣਾ ਇਜ਼ ਨੋਟ ਦੈਟ ਡਿਫੀਕਲਟ। ਇਟ ਕੈਨ ਬੀ ਇਨ ਐਨੀ IELTS ਵਿੱਚ ਵੀ ਹੋ ਸਕਦਾ, PTE ਦੇ ਵਿੱਚ ਵੀ ਹੋ ਸਕਦਾ, ਦੋਵੇਂ ਐਕਸੈਪਟੇਬਲ ਨੇ। ਇਸ ਤੋਂ ਬਾਅਦ ਜੀ ਜਿਹੜੀ ਇੱਕ ਰਿਕੁਆਇਰਮੈਂਟ ਹੋਏਗੀ ਜੇ ਤੁਸੀਂ ਇਸ ਬੈਲਟ ਰਜਿਸਟ੍ਰੇਸ਼ਨ ਦੇ ਵਿੱਚ ਰੈਂਡਮਲੀ ਸਿਲੈਕਟ ਹੋ ਜਾਂਦੇ ਹੋ, ਫੰਡਸ ਦੀ ਹੈ ਨਾ, ਜੋ ਕਿ ਹੈ $5,000 ਤੱਕ ਤੁਹਾਨੂੰ ਫੰਡਸ ਦਿਖਾਉਣੇ ਪੈ ਸਕਦੇ ਆ, ਪਲੱਸ ਏਅਰ ਫੇਅਰ ਦਾ ਖਰਚਾ ਜਿਹੜੀ ਕਿ ਟਿਕਟ ਦਾ ਖਰਚਾ ਹੋਏਗਾ। ਰਜਿਸਟ੍ਰੇਸ਼ਨ ਤੋਂ ਬਾਅਦ ਜੇ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਤੁਹਾਨੂੰ ਨੋਟੀਫਾਈ ਕੀਤਾ ਜਾਏਗਾ ਈਮੇਲ ਦੇ ਥਰੂ ਦੈਟ ਯੂ ਹੈਵ ਬੀਨ ਸਿਲੈਕਟਿਡ ਟੂ ਅਪਲਾਈ ਫੋਰ ਦਿਸ ਵੀਜ਼ਾ, ਜਿਹਦੀ ਕੋਸਟ ਹੈਗੀ ਹੈ $670।
3: ਜੀ ਤੇ 16 ਸਤੰਬਰ 2024 ਨੂੰ ਭਾਰਤ ਅਧਿਕਾਰਿਕ ਤੌਰ ਉੱਤੇ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਇਹ 55ਵਾਂ ਦੇਸ਼ ਬਣਿਆ ਸੀ ਜੋ ਕਿ ਆਸਟ੍ਰੇਲੀਆ ਵਿੱਚ ਵਰਕਿੰਗ ਹੋਲੀਡੇ ਵੀਜ਼ਾ ਧਾਰਕ ਭੇਜਦਾ ਜੀ। ਜੇਕਰ ਆਪਣੇ ਭਾਈਚਾਰੇ ਦੀ ਗੱਲ ਕੀਤੀ ਜਾਏ ਤੇ ਅਜਿਹੇ ਕਿਹੜੇ ਲੋਕ ਨੇ ਜਿਨ੍ਹਾਂ ਲਈ ਇਹ ਵੀਜ਼ਾ ਪਾਥਵੇ ਜੋ ਹੈ ਉਹ ਸਹੀ ਰਹੇਗਾ?
2: ਮੈਨੂੰ ਇਹ ਲੱਗਦਾ ਹੈ ਕਿ ਹਰ ਇੱਕ ਉਹ ਬੰਦਾ ਜਿਹੜਾ ਆਹ ਐਲੀਜੀਬਿਲਿਟੀ ਕ੍ਰਾਈਟੀਰੀਆ ਮੀਟ ਕਰਦਾ ਉਹਨਾਂ ਨੂੰ ਇਹ ਸੁਨਹਿਰੀ ਮੌਕਾ ਲੂਜ਼ ਨਹੀਂ ਕਰਨਾ ਚਾਹੀਦਾ। ਸੋ ਐਨੀਬਾਡੀ ਹੂ ਫਾਲਸ ਇਨ ਦਾ ਏਜ ਆਫ 18 ਤੋਂ 30 ਸਾਲ ਤੇ ਉਹ ਬਾਕੀ ਦੇ ਬੋਕਸਿਸ ਟਿਕ ਕਰਦੇ ਨੇ, ਮੈਂ ਹਾਈਲੀ ਰੈਕਮੈਂਡ ਕਰਦੀ ਹਾਂ ਕਿ ਅਪਲਾਈ ਫੋਰ ਇਟ, ਕਿਉਂਕਿ ਇਹ ਵਾਕਿਆ ਹੀ ਇੱਕ ਗੋਲਡਨ ਓਪਰਚੁਨਿਟੀ ਹੈ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਇੰਨੇ ਘੱਟ ਪੈਸਿਆਂ 'ਚ ਪਹੁੰਚਣਾ, ਅਦਰਵਾਈਜ਼ ਬਹੁਤ ਜ਼ਿਆਦਾ ਡਿਫੀਕਲਟ ਹੈ। ਤੇ ਇਹਨੂੰ ਇਸ ਮੌਕੇ ਨੂੰ ਵਧੀਆ ਤਰੀਕੇ ਨਾਲ ਯੂਜ਼ ਕਰੋ ਤੇ ਜੇ ਤੁਹਾਡੀ ਲੋਟਰੀ ਨਿਕਲ ਆਉਂਦੀ ਹੈ ਤੁਸੀਂ ਅੱਗੇ ਜਾ ਕੇ ਆਪਣਾ ਵੀਜ਼ਾ ਵੀ ਪਾਉਂਦੇ ਹੋ ਤਾਂ ਮੇਕ ਸ਼ੋਰ ਕਿ ਤੁਸੀਂ ਇੱਕ ਸਹੀ ਗਾਈਡੈਂਸ ਦੇ ਅੰਦਰ ਇੱਥੇ ਪਹੁੰਚੋ ਤਾਂ ਕਿ ਤੁਹਾਨੂੰ ਇੱਥੇ ਆਉਣ ਤੋਂ ਬਾਅਦ ਆਪਦਾ ਇੱਕ ਵੀ ਦਿਨ ਵੇਸਟ ਨਾ ਕਰੋ, ਤੁਸੀਂ ਉਹਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਯੂਟੀਲਾਈਜ਼ ਕਰੋ, ਤੁਹਾਨੂੰ ਪਤਾ ਹੋਵੇ ਕਿ ਜਾ ਕੇ ਤੁਹਾਡੇ ਨੈਕਸਟ ਸਟੈਪਸ ਕੀ ਹੋਣੇ ਨੇ।
3: ਜੀ ਤੇ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਇਸ ਵੀਜ਼ਾ ਨੂੰ ਲੈ ਕੇ ਜੇ ਇੱਕ ਵਾਰ ਆਸਟ੍ਰੇਲੀਆ ਆ ਗਏ, 1 ਸਾਲ ਦਾ ਰਹਿਣ ਦਾ ਤੇ ਫੁੱਲ ਵਰਕਿੰਗ ਰਾਈਟਸ ਦਾ ਤੁਹਾਨੂੰ ਮਿਲ ਗਿਆ, ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਰਸਤੇ ਨੇ ਜੋ ਅਪਲਾਈ ਕੀਤੇ ਜਾ ਸਕਦੇ ਨੇ? ਕਿਉਂਕਿ ਸਰਕਾਰ ਨੇ ਸਟੂਡੈਂਟ ਟੂ ਸਟੂਡੈਂਟ ਜਾਂ ਵੀਜ਼ਾ ਹੋਪਿੰਗ ਜਿਹਨੂੰ ਕਹਿ ਲਈਏ, ਜੋ ਕਿ ਆਪਣੇ ਭਾਈਚਾਰੇ ਵਿੱਚ ਵੀ ਕਈ ਲੋਕ ਕਰਦੇ ਸੀ, ਉਹਦੇ ਉੱਪਰ ਜਿਹੜੀ ਹੈ ਨਕੇਲ ਕੱਸ ਦਿੱਤੀ ਹੈ ਕਿ ਜਿਹੜੇ ਔਨਸ਼ੋਰ ਸਟੂਡੈਂਟ ਵੀਜ਼ਾ ਦੇ ਲੋਕ ਨੇ ਉਹ ਵੀ ਅਪਲਾਈ ਕਰ ਸਕਦੇ ਨੇ?
2: ਜੀ ਮੈਂ ਇਹ ਦੱਸ ਦੂ ਵੀ ਸਟੂਡੈਂਟ ਤੋਂ ਬਾਅਦ ਆਪਾਂ ਸਟੂਡੈਂਟ ਲਾ ਸਕਦੇ, ਬਟ TR ਤੋਂ ਬਾਅਦ ਸਟੂਡੈਂਟ ਨਹੀਂ ਲਾ ਸਕਦੇ। ਤੇ ਜਿਹੜੇ ਟੈਂਪਰੇਰੀ ਸਬ ਕਲਾਸ ਟੈਂਪਰੇਰੀ ਰੈਜੀਡੈਂਸ ਹੋਲਡਰਸ ਨੇ ਸਬ ਕਲਾਸ 4-8-5 ਉਹ ਵੀ ਆਪਦੀ ਲੋਟਰੀ ਪਾ ਸਕਦੇ ਨੇ। ਤੇ ਜੇ ਉਹਨਾਂ ਦੀ ਲੋਟਰੀ ਨਿਕਲ ਆਉਂਦੀ ਹੈ ਤੇ ਜਿਵੇਂ ਮੈਂ ਦੱਸਿਆ ਕਿ ਐਟ ਦਾ ਟਾਈਮ ਆਫ ਰਜਿਸਟ੍ਰੇਸ਼ਨ ਦੇ ਕੈਨ ਬੀ ਇਨ ਆਸਟ੍ਰੇਲੀਆ, ਬਟ ਜਦੋਂ ਵੀਜ਼ਾ ਅਪਲਾਈ ਕਰਨਾ ਦੇ ਹੈਵ ਟੂ ਬੀ ਆਊਟਸਾਈਡ ਦਾ ਕੰਟਰੀ, ਤਾਂ ਉਸ ਟਾਈਮ ਤੇ ਸ਼ਾਇਦ ਉਹਨਾਂ ਨੂੰ ਕੰਟਰੀ ਆਊਟ ਕਰਨ ਦੀ ਲੋੜ ਪਏਗੀ ਤੇ ਵੀਜ਼ਾ ਅਪਲਾਈ ਹੋਣ ਤੋਂ ਬਾਅਦ ਉਹ ਵਾਪਸ ਕੰਟਰੀ ਦੇ ਵਿੱਚ ਐਂਟਰ ਕਰ ਸਕਦੇ ਨੇ, ਕਿਉਂਕਿ ਇਟ ਇਜ਼ ਮੈਂਟ ਟੂ ਬੀ ਐਨ ਆਫਸ਼ੋਰ ਐਪਲੀਕੇਸ਼ਨ। ਤੇ ਜੇ ਤੁਸੀਂ ਲੈਟਸ ਸੇ ਕਿ ਆਪਣੇ ਇੰਡੀਆ ਦੇ ਵਿੱਚ ਕੋਈ ਇਹੋ ਜਿਹੀ ਪੜ੍ਹਾਈ ਕੀਤੀ ਹੈ ਜਿਹਦਾ ਸਾਨੂੰ ਇੱਥੇ ਆ ਕੇ 1 ਈਅਰ ਦਾ ਵਰਕ ਐਕਸਪੀਰੀਅੰਸ ਮਿਲ ਜਾਂਦਾ, ਤੁਸੀਂ ਇੱਥੇ ਆ ਕੇ ਕੰਮ ਕਰਨ ਲੱਗ ਜਾਂਦੇ ਹੋ ਸੇਮ ਖੇਤਰ ਦੇ ਵਿੱਚ, ਤਾਂ ਇਹ ਤੁਹਾਡੇ ਲਈ ਅੱਗੇ ਬਹੁਤ ਸਾਰੇ PR ਪਾਥਵੇਜ਼

0: ਜਾਂ ਵਰਕ ਵੀਜ਼ਾ ਪਾਥਵੇਜ਼ ਵੀ ਓਪਨ ਕਰ ਸਕਦਾ ਹੈ। ਤਾਂ ਹੀ ਕਰਕੇ ਇਸਨੂੰ ਇਹ ਜਿਹੜਾ ਨਾਮ ਹੈ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਗਿਆ ਕਿ ਇਹ ਤਾਂ ਸੱਚੀ ਲੋਟਰੀ ਲੱਗਣ ਵਾਲੀ ਗੱਲ ਹੈ, ਕਿਉਂਕਿ ਲੋਕੀ ਜਿਹੜੇ ਨੇ ਇੱਥੇ ਲੱਖਾਂ ਰੁਪਇਆ ਲਾ ਕੇ ਆਸਟ੍ਰੇਲੀਆ ਪਹੁੰਚਦੇ ਨੇ ਤੇ ਇਹ ਇੱਕ ਇੰਨਾ ਕੋਈ ਸਸਤਾ ਵੀਜ਼ਾ ਹੈ ਕਿ $25 ਦੇ ਵਿੱਚ ਤੁਸੀਂ ਲੋਟਰੀ ਪਾਈ, ਜੇ ਨਿਕਲ ਗਈ ਤਾਂ ਤੁਹਾਨੂੰ ਆਸਟ੍ਰੇਲੀਆ ਦਾ 1 ਈਅਰ ਦਾ ਵੀਜ਼ਾ, ਜਿਹਨੂੰ ਫਰਦਰ ਐਕਸਟੈਂਡ ਕਰ ਸਕਦੇ ਹਾਂ, ਜਿਹਨੂੰ ਫਰਦਰ ਅਸੀਂ PR ਪਾਥਵੇ ਆਪਣੇ ਇੱਥੇ ਆ ਕੇ ਐਕਸਪਲੋਰ ਕਰ ਸਕਦੇ ਹਾਂ। ਇਹਨੂੰ ਫਰਦਰ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਕਨਵਰਟ ਕੀਤਾ ਜਾ ਸਕਦਾ ਇਫ ਨੀਡ ਬੀ।
1: ਕਿੱਦਾਂ ਦਾ ਰਿਸਪੌਂਸ ਆ ਰਿਹਾ ਕਮਿਊਨਿਟੀ ਤੋਂ, ਕਿੰਨੇ ਕੁ ਲੋਕ ਅਪਲਾਈ ਕਰ ਰਹੇ ਨੇ?
0: ਕਮਿਊਨਿਟੀ ਦਾ ਰਿਸਪੌਂਸ ਇਸ ਚੀਜ਼ ਨੂੰ ਲੈ ਕੇ ਬਹੁਤ ਸਾਹ ਭਰਿਆ ਰਿਸਪੌਂਸ ਹੈ ਉਹਨਾਂ ਦਾ, ਕਿਉਂਕਿ ਜਿਹੜਾ ਬੈਲਟ ਰਜਿਸਟ੍ਰੇਸ਼ਨ ਹੈ ਨਾ ਉਹ ਇੱਥੇ ਰਹਿੰਦਾ ਜਿਹੜਾ ਯੂਥ ਹੈ ਤੇ ਆਹ ਕ੍ਰਾਈਟੀਰੀਆ ਮੀਟ ਕਰਦਾ ਹੈ ਉਹ ਵੀ ਰਜਿਸਟ੍ਰੇਸ਼ਨ ਅਪਲਾਈ ਕਰ ਸਕਦੇ ਆ ਵਾਈਲ ਲਿਵਿੰਗ ਇਨ ਆਸਟ੍ਰੇਲੀਆ। ਬਟ ਜੇ ਉਹ ਸਿਲੈਕਟ ਹੋ ਜਾਂਦੇ ਆ ਦੈਟ ਇਜ਼ ਵੈਨ ਦੇ ਹੈਵ ਟੂ ਕੰਟਰੀ ਆਊਟ, ਇੱਥੋਂ ਬਾਹਰ ਜਾ ਕੇ ਵੀਜ਼ਾ ਅਪਲਾਈ ਕਰਨਾ ਪਏਗਾ। ਤੇ ਰਜਿਸਟ੍ਰੇਸ਼ਨ ਇੱਥੇ ਰਹਿੰਦੇ ਰਹਿੰਦੇ ਕਰ ਸਕਦੇ ਹੋ, ਓਵਰਸੀਜ਼ ਹੋ ਤਾਂ ਵੀ ਕਰ ਸਕਦੇ ਹੋ। ਲੈਟਸ ਸੇ ਕਿ ਤੁਸੀਂ ਕੈਨੇਡਾ ਜਾਂ UK ਦੇ ਵਿੱਚ ਵੀ ਹੋ ਪਰ ਤੁਸੀਂ ਬੈਲਟ ਰਜਿਸਟਰ ਕਰਨਾ, ਬੈਲਟ ਵਿੱਚ ਰਜਿਸਟਰ ਕਰਨਾ ਚਾਹੁੰਦੇ ਹੋ ਆਪਣਾ ਆਪ ਦਾ ਨਾਮ, ਤਾਂ ਤੁਸੀਂ ਕਰ ਸਕਦੇ ਹੋ ਐਸ ਲੌਂਗ ਐਸ ਤੁਸੀਂ ਜਿਹੜਾ ਐਲੀਜੀਬਿਲਟੀ ਕ੍ਰਾਈਟੀਰੀਆ ਮੈਂ ਹੁਣੇ ਦੱਸਿਆ ਉਹ ਮੀਟ ਕਰਦੇ ਹੋ। ਕਮਿਊਨਿਟੀ ਨੂੰ ਇਹ ਲੱਗਦਾ ਹੈ ਕਿ ਇਹ ਇੱਕ ਬਹੁਤ ਚੀਪੈਸਟ ਇਕਨੋਮਿਕਲ ਰਾਹ ਹੈ ਆਸਟ੍ਰੇਲੀਆ ਪਹੁੰਚਣ ਦਾ, ਜੋ ਕਿ ਬਿਲਕੁਲ ਸੱਚ ਹੈ, ਕਿਉਂਕਿ ਤੁਹਾਨੂੰ 1 ਸਾਲ ਦੇ ਲਈ ਫੁੱਲ ਟਾਈਮ ਵਰਕ ਰਾਈਟਸ ਵੀ ਮਿਲਣਗੇ ਤੇ ਜਿਹੜਾ 462 ਵੀਜ਼ਾ ਹੈ ਇਹਨੂੰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਅੱਗੇ ਜਾ ਕੇ।
1: ਜੀ, ਤੇ ਇਸ ਵੀਜ਼ਾ ਦੇ ਲਈ ਜੇ ਚਾਂਸਸ ਵਧਾਣੇ ਹੋਣ ਕੀ ਕੁਝ ਹੈ ਜੋ ਕੀਤਾ ਜਾ ਸਕਦਾ?
0: ਤੁਹਾਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਪ੍ਰੋਬੇਬਿਲਿਟੀ ਕੀ ਹੈ ਜੀ, ਤਾਂ ਮੈਂ ਇਹ ਚੀਜ਼ ਕਲੈਰੀਫਾਈ ਕਰ ਦੇਣਾ ਚਾਹੁੰਦੀ ਹਾਂ ਕਿ ਇਹ ਇੱਕ ਰੈਂਡਮ ਕੰਪਲੀਟ ਰੈਂਡਮ ਸਿਲੈਕਸ਼ਨ ਹੈ। ਇਹਦੇ ਵਿੱਚ ਇੱਦਾਂ ਨਹੀਂ ਹੈ ਕਿ ਵੀ ਜੇ ਕਿਸੇ ਨੇ 4 ਜੂਨ ਨੂੰ ਲੋਟਰੀ ਪਾਈ ਸੀ ਤਾਂ ਉਹ ਫਸਟ ਕਮ ਫਸਟ ਸਰਵ ਹੋ ਸਕਦਾ ਕਿ ਉਹਨਾਂ ਦਾ ਕੋਈ ਬੈਟਰ ਚਾਂਸ ਹੈ, ਇੱਦਾਂ ਦਾ ਕੁਛ ਨਹੀਂ ਹੈ। ਜੇ ਤੁਸੀਂ ਲੋਟਰੀ ਪਾਈ ਹੈ ਇਟ ਇਜ਼ ਆਲ ਰੈਂਡਮ, ਸਿਲੈਕਸ਼ਨ ਹੋਏਗੀ ਬੈਲਟ ਦੇ ਥਰੂ, ਕੋਈ ਤੁਹਾਨੂੰ ਨਹੀਂ ਦੱਸ ਸਕਦਾ ਕਿ ਇਹਦੀ ਕੀ ਪ੍ਰੋਬੇਬਿਲਿਟੀ ਹੈ। ਯੂ ਮੇ ਗੈਟ ਸਿਲੈਕਟਿਡ, ਯੂ ਮੇ ਨਾਟ। ਤੇ ਜੇ ਕੋਈ ਇੱਦਾਂ ਦਾ ਦਾਅਵਾ ਕਰਦਾ ਹੈ ਕਿ ਉਹਨੂੰ ਮੈਂ ਮੇਕ ਸ਼ੋਰ ਕਰਦਾ, ਕਿਉਂਕਿ ਜਦੋਂ ਆਪਾਂ ਗੱਲ ਕਰੀਏ ਬੈਕ ਹੋਮ ਆਪਣੇ ਪੰਜਾਬ ਦੀ, ਉੱਥੇ ਕਈ ਏਜੰਟਸ ਕਹਿ ਦਿੰਦੇ ਨੇ ਕਿ ਅਸੀਂ ਆਹ ਦਾਅਵਾ ਕਰਦੇ ਹਾਂ ਜੀ ਅਸੀਂ ਤੁਹਾਡੀ ਲੋਟਰੀ ਕਢਾ ਸਕਦੇ ਹਾਂ ਜੀ। ਡੋਂਟ ਗੋ ਔਨ ਦੋਜ਼ ਫੇਕ ਨਿਊਜ਼, ਇਟ ਇਜ਼ ਕੰਪਲੀਟਲੀ ਰੈਂਡਮ, ਕੋਈ ਵੀ ਤੁਹਾਨੂੰ ਸਿਲੈਕਸ਼ਨ ਦੇ ਵਿੱਚ ਹੈਲਪ ਨਹੀਂ ਕਰ ਸਕਦਾ, ਇਟ ਇਜ਼ ਗੋਇੰਗ ਟੂ ਬੀ ਸਿਸਟਮ ਸਿਲੈਕਟਿਡ ਪ੍ਰੋਸੈਸ। ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਮੇਕ ਸ਼ੋਰ ਕਿ ਜਿਹੜੇ ਐਲੀਜੀਬਿਲਿਟੀ ਕ੍ਰਾਈਟੀਰੀਆ ਦੇ ਬੋਕਸਿਸ ਨੇ ਉਹ ਤੁਸੀਂ ਸਾਰੇ ਟਿਕ ਕਰ ਰਹੇ ਹੋ, ਕਿਉਂਕਿ ਉਹ ਚੀਜ਼ ਬਹੁਤ ਗਲਤ ਹੋਏਗੀ ਕਿ ਅਸੀਂ ਕਿਸੇ ਦੀ ਜਿਵੇਂ ਮੈਂ ਕਿਹਾ ਪਲੇਸ ਲੈ ਲਈ ਤੇ ਬਾਅਦ ਵਿੱਚ ਅਸੀਂ ਫਾਈਂਡ ਆਊਟ ਕੀਤਾ ਵੀ ਅਸੀਂ ਤਾਂ ਐਲੀਜੀਬਿਲਿਟੀ ਕ੍ਰਾਈਟੀਰੀਆ ਮੀਟ ਹੀ ਨਹੀਂ ਕਰਦੇ। ਤਾਂ ਮੇਕ ਸ਼ੋਰ ਕਿ ਤੁਹਾਡੇ ਕੋਲ ਪੈਨ ਕਾਰਡ ਹੋਵੇ, ਪਾਸਪੋਰਟ ਹੋਲਡਰ ਤੁਸੀਂ ਹੋਵੋ, ਇੰਗਲਿਸ਼ ਦੀ ਰਿਕੁਆਇਰਮੈਂਟ ਤੁਸੀਂ ਮੀਟ ਕਰ ਸਕਦੇ ਹੋ, ਫੰਡਸ ਤੁਸੀਂ ਦਿਖਾ ਸਕਦੇ ਹੋ, ਪੋਸਟ ਸੈਕੰਡਰੀ ਸਟੱਡੀਜ਼ ਤੁਹਾਡੇ ਕੋਲ ਹੋਣ।
1: ਜੀ, ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਨੂੰ ਆਪਣਾ ਸਮਾਂ ਦੇਣ ਦੇ ਲਈ। ਜੀ ਹਾਂ ਦੋਸਤੋ, ਇਹ ਸਨ ਗਿਨੀ ਕੋਚਰ ਜੀ, ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ। ਤੁਹਾਨੂੰ ਕਿੱਦਾਂ ਦੀ ਲੱਗੀ? ਜੇ ਇਸ ਵੀਜ਼ਾ ਦੇ ਰਿਲੇਟਡ ਜਾਂ ਹੋਰ ਕੋਈ ਵੀ ਸਵਾਲ ਜਵਾਬ ਹੋਣ ਤਾਂ ਲਿਖ ਕੇ ਜ਼ਰੂਰ ਭੇਜੋ ਜੀ, SMS ਕਰਕੇ 04397997670 4397977 ਦੇ ਉੱਪਰ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ 'ਤੇ ਜਾ ਕੇ ਕਿਸੇ ਵੀ ਵੇਲੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਸ਼ਾਇਨਾ ਕਾਲਰਾ।
2: ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਇਹ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਗਈ ਹੈ SBS ਪੰਜਾਬੀ ਦੇ ਵੱਲੋਂ, ਤੁਹਾਨੂੰ ਇਸ ਦਾ ਜ਼ਰੂਰ ਲਾਹਾ ਮਿਲੇਗਾ, ਤੁਹਾਡੇ ਜ਼ਰੂਰ ਜਿਹੜੇ ਆ ਅੰਦੇਸ਼ੇ ਆ ਉਹ ਦੂਰ ਹੋਏ ਹੋਣਗੇ ਇਸ ਗੱਲਬਾਤ ਤੋਂ ਬਾਅਦ। ਔਰ ਪ੍ਰੋਗਰਾਮ ਦੇ ਵਿੱਚ ਵੇਲਾ ਹੁਣ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਜਦ ਵਾਪਸ ਆਵਾਂਗੇ ਤਾਂ ਤੁਹਾਨੂੰ ਜਾਣੂ ਕਰਾਵਾਂਗੇ ਪੰਜਾਬੀ ਬੋਲੀ ਦੇ ਕੁਝ ਅਜਿਹੇ ਸ਼ਬਦਾਂ ਦੇ ਨਾਲ, ਅਜਿਹੇ ਅਖਾਣਾਂ ਦੇ ਨਾਲ ਜਿਹੜੇ ਕਿ ਭੁੱਲੇ ਵਿਸਰੇ ਸ਼ਬਦ, ਜੇਕਰ ਆਪਾਂ ਉਹਨਾਂ ਨੂੰ ਆਖੀਏ ਤਾਂ ਕੁਝ ਗਲਤ ਨਹੀਂ ਹੋਵੇਗਾ। ਔਰ ਕਿਉਂਕਿ SBS ਪੰਜਾਬੀ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਅਖਾਣ ਕਹਾਣੀ ਦੇ ਸਿਰਲੇਖ ਦੇ ਤਹਿਤ, ਕੁਝ ਅਜਿਹੇ ਅਖਾਣ ਪੰਜਾਬੀ ਮਾਂ ਬੋਲੀ ਦੇ ਜਿਹੜੇ ਕਿ ਬਹੁਤ ਘੱਟ ਅੱਜ ਦੀ ਪੀੜ੍ਹੀ ਨੂੰ ਯਾਦ ਨੇ, ਜਿਨ੍ਹਾਂ ਬਾਰੇ ਘੱਟ ਪਤਾ ਹੈ, ਉਹਨਾਂ ਦੀ ਵਿਸਥਾਰ ਸਹਿਤ ਵਿਆਖਿਆ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ। ਉਹ ਸਾਰਾ ਜਿਹੜਾ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਛੋਟੇ ਜਿਹੇ ਬ੍ਰੇਕ ਦਾ ਵੇਲਾ ਹੈ। ਜਲਦ ਹਾਜ਼ਰ ਹੋ ਰਹੇ ਹਾਂ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
3: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
4: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ 'ਤੇ। ਸੰਸਾਰ ਭਰ ਦੀਆਂ ਉਹ ਕਹਾਣੀਆਂ ਜੋ ਤੁਹਾਡੇ ਲਈ ਮਾਇਨੇ ਰੱਖਦੀਆਂ ਹਨ। SBS ਨਿਊਜ਼ ਇਨ ਡੈਪਥ ਪੋਡਕਾਸਟ ਨੂੰ ਆਪਣੀ ਪਸੰਦੀਦਾ ਪੋਡਕਾਸਟ ਐਪ ਉੱਤੇ ਸੁਣੋ। SBS ਸਪੋਰਟ ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉੱਤੇ ਜਾਓ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ 'ਤੇ।
5: SBS Kickoff, the new music station celebrating football anthems from around the world.
6: It's time for Africa.
5: It's live now on DAB Radio, the SBS audio app, online and SBS on demand.
7: SBS Radio app nu aaj hi download karo te apne pasandeeda programaan da anand maano. Is nu App Store ya Google Play ton muft prapt karo.
2: ਸੋ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਤੁਸੀਂ ਇਸ ਵੇਲੇ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਸਾਡਾ ਪ੍ਰੋਗਰਾਮ ਇਸ ਵੇਲੇ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ। ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਸ਼ੁੱਕਰਵਾਰ ਦਾ ਦਿਨ ਹੈ, ਔਰ ਸ਼ੁੱਕਰਵਾਰ ਨੂੰ ਸਾਡਾ ਇਹ ਪ੍ਰੋਗਰਾਮ ਸਾਹਿਤ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆਉਂਦਾ। ਔਰ ਇਸੇ ਕੜੀ ਦੇ ਵਿੱਚ ਅੱਜ ਤੁਹਾਨੂੰ ਅਸੀਂ ਜਾਣੂ ਕਰਾਵਾਂਗੇ ਕੁਝ ਅਜਿਹੇ ਸ਼ਬਦਾਂ ਦੇ ਨਾਲ, ਅਜਿਹੇ ਅਖਾਣਾਂ ਦੇ ਨਾਲ ਜਿਹੜੇ ਕਿ ਪੰਜਾਬੀ ਦੇ ਪੁਰਾਣੇ ਸ਼ਬਦ ਨੇ। ਜੇਕਰ ਅਸੀਂ ਉਹਨਾਂ ਨੂੰ ਆਖੀਏ, ਜੇਕਰ ਉਹਨਾਂ ਨੂੰ ਪੁਰਾਤਨ ਸ਼ਬਦ ਆਖੀਏ ਤਾਂ ਕੁਝ ਗਲਤ ਨਹੀਂ ਹੋਵੇਗਾ, ਕਿਉਂਕਿ ਅਜੋਕੀ ਪੀੜ੍ਹੀ ਜਿਹੜੀ ਹੈ ਉਹਨਾਂ ਸ਼ਬਦਾਂ ਤੋਂ ਨਾ ਵਾਕਫ ਹੈ, ਸ਼ਬਦਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਜਾਣੂ ਨਹੀਂ ਹੈਗੀ। SBS ਪੰਜਾਬੀ ਦਾ ਇੱਕ ਖਾਸ ਉਪਰਾਲਾ ਹੈ ਜੀ, ਜਿਹੜਾ ਕਿ ਸ਼ੁਰੂ ਕੀਤਾ ਗਿਆ ਅਖਾਣ ਕਹਾਣੀ। ਇਹਦੇ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਜਿਹੜੀ ਹੈ ਕੀਤੀ ਜਾਂਦੀ ਹੈ। ਇਸੇ ਕੜੀ ਦੇ ਤਹਿਤ ਸਾਡੇ ਸਾਥੀ ਜਿਹੜੇ ਕਿ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਸਾਹਿਬ ਔਰ ਅਹਿਸਾਨ ਬਾਜਵਾ ਸਾਹਿਬ, ਉਹਨਾਂ ਦੇ ਵੱਲੋਂ ਇਹਨਾਂ ਅਖਾਣਾਂ ਦੀ ਵਿਸਥਾਰ ਦੇ ਨਾਲ, ਡੂੰਘਾਈ ਦੇ ਨਾਲ ਵਿਆਖਿਆ ਕੀਤੀ ਜਾਂਦੀ ਹੈ। ਔਰ ਅੱਜ ਜਿਹੜਾ ਅਖਾਣ ਇਹਨਾਂ ਦੇ ਵੱਲੋਂ ਚੁਣਿਆ ਗਿਆ ਉਹ ਹੈ ਪਾਈ ਡੋਈ ਦਾ ਲੇਖਾ ਬਰਾਬਰ। ਕੀ ਇਹ ਅਖਾਣ ਹੈਗਾ, ਕੀ ਇਸ ਦਾ ਅਰਥ ਹੈ, ਸਭ ਕੁਝ ਤੁਹਾਡੇ ਨਾਲ ਸਾਂਝਾ ਕਰ ਰਹੇ ਹੈ ਸਾਡੇ ਇਹ ਸਾਥੀ। ਆਓ ਸੁਣਦੇ ਹਾਂ ਇਸ ਗੱਲਬਾਤ ਦੇ ਰਾਹੀਂ।
8: SBS ਪੰਜਾਬੀ ਦੇ ਅੱਜ ਦੀ ਅਖਾਣ ਕਹਾਣੀ ਦੇ ਸੈਗਮੈਂਟ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਮੈਂ ਹਾਂ ਮਸੂਦ ਮੱਲੀ, ਔਰ ਅਖਾਣ ਕਹਾਣੀ 'ਚ ਮੇਰੇ ਨਾਲ ਮੌਜੂਦ ਹੁੰਦੇ ਨੇ ਅਹਿਸਾਨ ਬਾਜਵਾ ਸਾਹਿਬ। ਅੱਜ ਵੀ ਅਸੀਂ ਉਹਨਾਂ ਨੂੰ ਆਪਣੀ ਇਸ ਅਖਾਣ ਕਹਾਣੀ 'ਚ ਜੀ ਆਇਆਂ ਨੂੰ ਕਹਿੰਦੇ ਹਾਂ। ਬਾਜਵਾ ਸਾਹਿਬ, ਆਪ ਜੀ ਦਾ ਸਵਾਗਤ ਹੈ ਜੀ।

0: Hits from Home.
1: 1 second, you're enjoying your first day off in forever. Then, mid-lunch, your phone buzzes. A window's been broken at home, and you're miles away. In 1 second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
2: ਜਦੋਂ ਮਤਲਬ ਇਹ ਕਿ ਤੁਸੀਂ ਫਰਕ ਪਾਉਣ ਲੱਗ ਪੈਂਦੇ ਨਾ, ਮਸਲ ਮੁਆਸ਼ਰੇ ਦੇ ਅੰਦਰ, ਜਦੋਂ ਸੋਸਾਇਟੀ ਦੇ ਵਿੱਚ ਕੁਝ ਵਸੀਲਿਆਂ ਦੇ ਉੱਤੇ ਕੁਝ ਤਗੜ ਹੱਥੇ ਲੋਕ ਮੱਲ ਮਾਰ ਕੇ ਬਹਿ ਜਾਂਦੇ ਨੇ
3: ਜੀ ਜੀ,
2: ਔਰ ਉਹਨਾਂ ਨੂੰ ਤੇ ਮਤਲਬ ਇਹ ਕਿ ਕੁਝ ਲੋਕਾਂ ਨੂੰ ਜੋ ਬਹੁਤਾ ਚੀਜ਼ਾਂ ਜਿਹਨੇ ਹਨੇਰ ਨਗਰੀ ਜਦੋਂ ਪੈ ਜਾਂਦੀ ਹੈ ਤੇ ਜਿਹੜੇ ਬਲੈਕਮੇਲਰ ਨੇ, ਚੋਰ ਚਕਾਰ ਨੇ, ਉਹ ਮੁਖਤਲਿਫ ਤਰੀਕਿਆਂ ਨਾਲ ਵੱਖ ਵੱਖ ਤਰੀਕਿਆਂ ਨਾਲ ਉਹ ਤੇ ਜ਼ਿਆਦਾ ਵਸੀਲਿਆਂ ਤੇ ਮੱਲਾਂ ਮਾਰ ਲੈਂਦੇ ਨੇ, ਲੇਕਿਨ ਜਿਹੜਾ ਮਾੜਾ ਬੰਦਾ ਪਹੁੰਚੋਂ ਬਾਹਰ ਏ
3: ਹਾਂਜੀ,
2: ਉਹ ਮਤਲਬ ਉਹਦੇ ਵਸੀਲੇ ਘੱਟ ਨੇ, ਉਹਦੀ ਪਹੁੰਚ ਘੱਟ ਏ, ਉਹਦਾ ਕਿਤੇ ਹੱਥ ਨਹੀਂ ਪੈਂਦਾ, ਉਹ ਵਿਚਾਰਾ ਭੁੱਖਾ ਭਾਣਾ ਰਹਿ ਜਾਂਦਾ।
3: ਤੇ
2: ਮਤਲਬ ਇਹ ਕਿ ਇੱਥੇ ਲੇਖਾ ਜਿਹੜਾ ਹਮੇਸ਼ਾ ਬਰਾਬਰ ਕਰਨਾ ਚਾਹੀਦਾ। ਇਨਸਾਫ ਦਾ ਇਹ ਤਕਾਜ਼ਾ ਹੈ ਕਿ ਬੰਦਾ ਜਿਹੜਾ ਨਾ ਉਹ ਉਹਨੂੰ ਇਨਸਾਫ ਕਰੇ, ਉਹ ਬਰਾਬਰੀ ਕਰੇ, ਔਰ ਜਿਹੜਾ ਵੀ ਲੈਣ ਦੇਣ ਵੀ ਜਿਹਦੇ ਨਾਲ ਹੋਵੇ, ਦੂਜੇ ਮਹੀਨਿਆਂ ਝਗੜੇ ਨੂੰ ਵੇਖੋ ਤੇ ਜਿਹਦੇ ਨਾਲ ਵੀ ਜਿਹੜਾ ਵੀ ਲੈਣ ਦੇਣ ਹੋਵੇ ਉਹ ਵੱਧ ਹੋਵੇ ਜਾਂ ਘੱਟ ਹੋਵੇ, ਉਹ ਵੇਲੇ ਦੇ ਨਾਲ ਮੁਕਾਉਣਾ ਚਾਹੀਦਾ, ਔਰ ਉਹਦੇ ਵਿੱਚ ਕਿਸੇ ਕਿਸਮ ਦੀ ਡੰਡੀ ਨਹੀਂ ਮਾਰਨੀ ਚਾਹੀਦੀ। ਔਰ ਡੰਡੀ ਮਾਰਨ ਨਾਲ ਲੱਗਿਆਂ ਵਿਗਾੜ ਪੈਦਾ ਹੁੰਦੇ ਨੇ ਮੁਆਸ਼ਰੇ 'ਚ, ਜਿਹੜੀ ਨਾਨ ਇਨਸਾਫ਼ੀ ਅਤੇ ਅਨਜਸਟਿਸ ਦਾ ਜਿਹੜਾ ਨਾ ਇਹ ਮੁਹਾੜ ਉਹਨਾਂ ਸੋਸਾਇਟੀਆਂ ਦੇ ਵਿੱਚ ਪੈ ਜਾਂਦਾ ਔਰ ਰਿਵਾਜ ਪੈ ਜਾਂਦਾ, ਔਰ ਉਹ ਜਦੋਂ ਰਿਵਾਜ ਪੈਂਦਾ ਤੇ ਫਿਰ ਬਹੁਤ ਜ਼ਿਆਦਾ ਕਮੀਆਂ, ਘਾਟੇ, ਕੁਤਾਹੀਆਂ ਜਿਹੜੀਆਂ ਨੇ ਵਸੇਬਾਂ ਦੇ ਅੰਦਰ ਪੈਦਾ ਹੁੰਦੀਆਂ ਨੇ, ਔਰ ਫਿਰ ਕੁਝ ਤਬਕੇ ਜਿਹੜਾ ਹੈਵਸ ਤੇ ਹੈਵ ਨਾਟ ਦੇ ਵਿਚਕਾਰ ਵਿੱਥਾਂ ਤੇ ਫਰਕ ਚੋਖਾ ਵਧਣਾ ਸ਼ੁਰੂ ਹੋ ਜਾਂਦਾ,
3: ਔਰ
2: ਇਹਦੇ ਨਾਲ ਫਿਰ ਨਫ਼ਰਤਾਂ ਵੀ ਫੈਲਦੀਆਂ ਨੇ, ਔਰ ਨਫ਼ਰਤਾਂ ਜਦੋਂ ਫੈਲਦੀਆਂ ਨੇ ਤੇ ਫਿਰ ਇਹ ਹੁੰਦਾ ਹੈ ਕਿ ਅੰਦਰੋਂ ਜਿਹੜਾ ਤਲਕ ਹੈ ਨਾ ਇਨਸਾਨਾਂ ਦਾ, ਇਨਸਾਨਾਂ ਨਾਲ ਉਹ ਟੁੱਟ ਜਾਂਦਾ ਹੈ, ਔਰ ਜਦੋਂ ਇਸ ਤਰ੍ਹਾਂ ਟੁੱਟਦਾ ਤੇ ਫਿਰ ਮੁਲਕ ਵੀ ਕਮਜ਼ੋਰ ਹੁੰਦੇ ਨੇ, ਕਿਸੇ ਵੀ ਵਸੋਂ ਦਾ ਜਿਹੜਾ ਜੀਣ ਢੰਗ ਹੈ ਉਹ ਕਮਜ਼ੋਰ ਹੁੰਦਾ, ਉਹਦੇ 'ਚ ਵਿਗਾੜ ਆਉਂਦਾ, ਉਹਦੇ 'ਚ ਸੁਧਾਰ ਨਹੀਂ ਆ ਸਕਦਾ, ਔਰ ਖੁਸ਼ਹਾਲੀ ਨਹੀਂ ਆ ਸਕਦੀ, ਮੱਥਿਆਂ ਤੇ ਤਿਊੜੀਆਂ ਦਿਸਦੀਆਂ ਨੇ ਦੋਵੇਂ ਪਾਸੇ,
3: ਬਿਲਕੁਲ ਠੀਕ,
2: ਕੁਝ ਖੋਣ ਵਾਲੇ ਤੇ ਕੁਝ ਜਿਹਨਾਂ ਦਾ ਖੁਸਦਾ, ਹਾਂਜੀ, ਉਹ ਦੋਵੇਂ ਧਿਰਾਂ ਇੱਕ ਦੂਜੇ ਨਾਲ ਮਤਲਬ ਆਫਰੇ ਸੰਡੇ ਅੰਗਰ ਵਹਿੰਦੇ ਨੇ, ਇਸ ਵਾਸਤੇ ਵੀ ਮੇਰਾ ਦਿਲ ਕਰੇ ਤੇ ਮੈਨੂੰ ਟੱਕਰਾ ਮਾਰ ਕੇ ਇਹਨਾਂ ਦੇ ਢਿੱਡ ਪਾਕ ਛੜਾ,
3: ਬਿਲਕੁਲ
2: ਇੰਜ ਦਾ ਜਿਹੜਾ ਵਿਹਾਰ ਹੁੰਦਾ, ਇੰਜ ਦੀ ਜਿਹੜੀ ਵਸੋਂ ਹੁੰਦੀ ਹੈ, ਜਿਹੜੀ ਸੋਸਾਇਟੀ ਹੁੰਦੀ ਹੈ, ਜਿਹੜਾ ਮੁਲਕ ਹੁੰਦਾ, ਉਹਦੇ ਅੰਦਰ ਇਨਸਾਫ਼ ਜਿੱਥੇ ਨਹੀਂ ਨਾ ਹੋਏਗਾ, ਜਸਟਿਸ ਨਹੀਂ ਹੋਏਗਾ, ਹਾਂਜੀ, ਉੱਥੇ ਮਤਲਬ ਕਿਸੇ ਨੇ ਕਿਹਾ ਕਿ ਬੜੀ ਸਿਆਣਿਆਂ ਦੀ ਗੱਲ ਹੈ, ਬਈ ਗੱਲ ਇਹ ਕਿ ਮੇਰੇ ਮੁਲਕ 'ਚ ਇੱਥੇ ਨਾਨ ਸਾਫ਼ੀ ਲੁੱਟਮਾਰ ਬੜੀ ਵੱਧ ਗਈ, ਉਹਨਾਂ ਕਿਹਾ ਅਦਾਲਤਾਂ ਇਨਸਾਫ਼ ਕਰਦੀਆਂ ਨੇ, ਆਖਿਆ ਅਦਾਲਤਾਂ ਇਨਸਾਫ਼ ਕਰਦੀਆਂ ਨੇ, ਉਹਨੇ ਕਿਹਾ ਜਿੱਥੇ ਅਦਾਲਤਾਂ ਇਨਸਾਫ਼ ਕਰਦੀਆਂ ਹੋਣ, ਜਿੱਥੇ ਕੋਰਟਸ ਦੇ ਅੰਦਰ ਜਸਟਿਸ ਹੋਏਗਾ, ਉੱਥੇ ਇਨਸਾਨ ਜਿਹੜਾ ਨਾ ਉਹ ਕਦੀ ਜ਼ਿਆਦਾ ਦੇਰ ਦੁਖੀ ਨਹੀਂ ਰਹਿ ਸਕਦਾ।
3: ਬਿਲਕੁਲ ਠੀਕ ਹੈ,
2: ਇਹਦਾ ਮਤਲਬ ਇਹ ਹੈ ਕਿ ਸਾਨੂੰ ਇਸ ਗੱਲ ਵੱਲ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਅਸੀਂ ਕਿਸੇ ਨੂੰ ਕੋਈ ਵੰਡ ਵੇਤਰ ਕਰੀਏ ਤੇ ਬਰਾਬਰੀ ਦੀ ਬੁਨਿਆਦ ਤੇ ਕਰੀਏ, ਇਹ ਨਾ ਵੇਖੀਏ ਵੀ ਆਹ ਬੰਦਾ ਦੌਲਤ ਵਾਲਾ ਬਹੁਤਾ ਤੇ ਇਹਨੂੰ ਮੈਂ ਬਹੁਤਾ ਦੇ ਦਿਆਂ, ਇਹ ਬੰਦਾ ਮਾੜਾ ਹੈ, ਨਦਾਣਾ ਹੈ, ਇਹ ਵਿਚਾਰਾ ਗਰੀਬੜਾ ਤੇ ਇਹਨੂੰ ਮੈਂ ਘੱਟ ਦੇ ਦਿਆਂ, ਇਸ ਤਰ੍ਹਾਂ ਜਿਹੜਾ ਨਾ ਵਸੇਬ ਦੇ ਅੰਦਰ, ਵਸੋਂ ਦੇ ਅੰਦਰ ਵਿਗਾੜ ਪੈਦਾ ਹੁੰਦੇ ਨੇ,
3: ਬਿਲਕੁਲ,
2: ਔਰ ਉਹ ਵਿਗਾੜ ਹੀ ਅੱਗੇ ਜਾ ਕੇ ਨਾ ਜੀ ਤੇ ਤੰਦਾਂ ਜਿਹੜੀਆਂ ਨੇ ਨਾ, ਜਿਹੜੀਆਂ ਜੁੜੀਆਂ ਹੋਈਆਂ ਤੰਦਾਂ ਨੇ ਵਸੋਂ ਦੀਆਂ, ਉਹਨੂੰ ਖੇਰੂੰ ਖੇਰੂੰ ਕਰਕੇ ਤਰੋੜ ਦਿੰਦੇ ਨੇ।
3: ਬਿਲਕੁਲ ਠੀਕ ਹੈ ਬਾਜਵਾ ਸਾਹਿਬ, ਸਾਡਾ ਅੱਜ ਦਾ ਅਖਾਣ ਹੈ ਪਾਈ ਡੋਈ ਦਾ ਲੇਖਾ ਬਰਾਬਰ। ਇਹ ਪਾਈ ਕਿਸੇ ਵੇਲੇ ਚ 8 ਸੇਰ ਨੂੰ ਵੀ ਕਹਿੰਦੇ ਸੀਗੇ, 800 ਤੇ ਕੁਛ ਗ੍ਰਾਮ ਹੁੰਦਾ
2: ਸੀਗਾ, ਹਾਂਜੀ, ਉਹ 800 ਦਾਣੇ ਵੀ ਹੁੰਦੇ ਸਨ ਨਾ ਜੀ, ਪਾਈ ਪੀਠੀ ਚੰਗੀ ਤੇ ਕੁੜੀ ਖਡਾਈ ਮੰਦੀ, ਇਹ ਵੀ ਇੱਕ ਅਖਾਣ ਹੈ,
3: ਠੀਕ ਹੈ,
2: ਯਾਨੀ ਪਾਈ ਦਾਣੇ ਪੀਣੇ ਚੱਕੀ ਦੇ ਉੱਤੇ ਹੱਥ ਨਾਲ, ਹੱਥ ਚੱਕੀ ਦੇ ਉੱਤੇ ਪੀਠੇ ਜਾਂਦੇ ਸਨ, ਕੋਈ ਇਹਦੇ ਚ ਦੱਸਿਆ ਗਿਆ ਵੀ ਕੁੜੀ ਖਡਾਉਣਾ ਬੜਾ ਔਖਾ ਕੰਮ ਹੈ, ਕਿਉਂਕਿ ਉਹ ਰੋਂਦੀ ਬੜਾ।

0: ਤੇ ਉਹਦੇ ਨਾਲੋਂ ਪਾਈ ਵੀ ਦਾਣੇ ਪੀ ਲਏ ਤੇ ਉਹ ਸੌਖੇ ਨੇ ਉਹ ਮਤਲਬ ਹਾਲਾ ਉਹਦੇ ਤੇ ਬੜਾ ਜ਼ੋਰ ਲੱਗਦਾ ਸੀ ਚੱਕੀ ਦੇ ਉੱਤੇ ਨਾ। ਵਾਰਿਸ
1: ਬਿਲਕੁਲ
0: ਸ਼ਾਹ
1: ਠੀਕ
0: ਵੀ
1: ਹੈ।
0: ਲਿਖਿਆ ਘਰ ਬਾਰ ਨਾ ਚੱਕੀਆਂ ਝੋਤੀਆਂ ਨੀ ਜਿੰਨਾ ਤਾਵਣਾ ਗੁੰਨ ਪਕਾਣੀਆਂ ਨੀ ਨਾ।
1: ਆਹਾ ਆਹਾ ਕਿਆ ਬਾਤ ਹੈ। ਤੇ ਪਾਈ ਤੋਂ ਮੈਂ ਪਹਿਲਾਂ ਇਹੀ ਸਮਝਿਆ ਕਿ ਪਾਈਆ ਯਾਨੀ 250 ਗ੍ਰਾਮ, ਫਿਰ ਉਹ ਜਦੋਂ ਵਿਸਤਾਰ ਦੇ ਨਾਲ ਵੇਖਿਆ ਤੇ ਇਹ 8 ਸੇਰ।
0: ਪਾਈ ਉਹ ਜਿੰਨੇ ਆਪਣਾ ਪੇਕਿਆਂ ਦਿੱਤੀ ਪਾਈ, ਮੈਂ ਇੱਕੋ ਡੰਗ ਪਕਾਈ, ਦਹੀਂ ਮੇਰਿਆ ਸਾਈਆਂ, ਮੈਂ ਨਿੱਤ ਪਕਾਵਾਂ ਪਾਈਆਂ।
1: ਆਏ ਹਾਏ ਆਏ ਹਾਏ ਕਿਆ ਬਾਤ ਹੈ, ਨਤਾਰਾ ਕਰ ਛੱਡਿਆ ਤੁਸੀਂ ਬਾਜਵਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਅੱਜ ਦੇ ਇਸ ਅਖਾਣ ਤੇ ਇੰਨਾ ਚਾਨਣ ਪਾਇਆ ਤੁਸੀਂ, ਧੰਨਵਾਦ ਤੁਹਾਡਾ।
0: ਧੰਨਵਾਦ ਤੁਹਾਡਾ ਅੱਗੇ ਐਡੀ ਦੂਰੋਂ ਤੁਹਾਂ ਦੇਸ਼ ਪੰਜਾਬ 'ਚ ਫੋਨ ਕੀਤਾ ਜਨਾਬ।
1: ਮਿਹਰਬਾਨੀ ਜੀ, ਮਿਹਰਬਾਨੀ ਬਾਜਵਾ ਸਾਹਿਬ, ਅਸੀਂ ਆਉਂਦੀ ਮੁਲਾਕਾਤ ਤੱਕ ਲਈ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਜੀ।
0: ਕੀ ਖੈਰ ਹੋਵੇ ਜੀ, ਖੈਰ।
1: ਇਹਦੇ ਨਾਲ ਹੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਤੋਂ ਮਸੂਦ ਮੱਲੀ ਵੀ ਇਜਾਜ਼ਤ ਚਾਹੁੰਦਾ ਹੈ, ਫਿਰ ਮਿਲਾਂਗੇ ਆਉਂਦੇ ਹਫ਼ਤੇ।

ਸੋ ਦੋਸਤੋ ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਖੂਬ ਪਸੰਦ ਆਇਆ ਹੋਵੇਗਾ। ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀਆਂ ਵੱਖ ਵੱਖ ਵੰਨਗੀਆਂ ਨੂੰ ਤੁਸੀਂ ਖੂਬ ਸਰਾਇਆ ਹੋਵੇਗਾ, ਖੂਬ ਉਹਨਾਂ ਦਾ ਆਨੰਦ ਮਾਣਿਆ ਹੋਵੇਗਾ। ਸੋ ਇਹਨਾਂ ਵੰਨਗੀਆਂ ਨੂੰ ਤੁਸੀਂ SBS ਪੰਜਾਬੀ ਦੇ ਵੱਖ ਵੱਖ ਪਲੇਟਫਾਰਮਸ 'ਤੇ ਜਾ ਕੇ ਪੜ੍ਹ ਸਕਦੇ ਹੋ, ਸੁਣ ਸਕਦੇ ਹੋ, ਵੇਖ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ, ਔਰ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਵੀਕਐਂਡ ਹੈ ਤੁਹਾਡੇ ਵਾਸਤੇ ਖੁਸ਼ੀਆਂ ਵਾਲਾ ਹੋਵੇ, ਤੁਹਾਡੇ ਵਾਸਤੇ ਸਕੂਨ ਭਰਿਆ ਹੋਵੇ। ਔਰ ਮਿਲਾਂਗੇ ਸੋਮਵਾਰ ਨੂੰ ਇੱਕ ਵਾਰ ਫਿਰ ਨਵੇਂ ਰਿਕੋਰ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਰੱਬ ਰਾਖਾ, ਸ਼ਬਾ ਖੈਰ।

0: Your news from here and hits from home. SBS South Asian.
1: Hello, sir.
2: ਮੇਰੀ ਗੱਲ ਸੁਣ, ਆਪਣੇ ਘਰੇ ਜਾ, ਚੁੱਪ ਕਰਕੇ ਮੈਨੂੰ ਤੂੰ ਦੱਸ ਗਈ ਆ।